ਤੇ ਸ਼ੀਸ਼ ਰੱਖ ਦਿੱਤਾ ਹੋ ਸਕਿਆ ਪਾਤਸ਼ਾਹ ਉਹ ਮੇਰਾ ਦੇਸ਼ਾਈ ਮੇਰੇ ਤੇ ਬਖਸ਼ਿਸ਼ ਕਰ ਇਸ ਦਾ ਪਿਆਰ ਵੇਖ ਕੇ ਇਸ ਦਾ ਸਿਦਕ ਔਰ ਭਾਵਨਾ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਸਿੱਖਾ ਤੇਰੀ ਭੇਟਾ ਗੁਰੂ ਨਾਨਕ ਦੇ ਦਰ ਤੇ ਕਬੂਲ ਹੈ ਮੰਗ ਕੀ।

ਸੱਚੇ ਪਾਤਸ਼ਾਹ ਜੀ ਨੇ ਆਖਿਆ, ਸਿੱਖਾ ਤੂੰ ਗੁਰੂ ਨਾਨਕ ਦੇ ਡਰ ਤੇ ਛਿਦਕ ਦੇ ਨਾਲ ਆਇਆ, ਜਾ ਸਤਿਗੁਰੂ ਨਾਨਕ ਤੇਰੀਆਂ ਮੁਰਾਦਾਂ ਪੂਰੀਆਂ ਕਰਨਗੇ। ਤੇ ਭਾਈ ਸਾਹਿਬ ਗੁਰਦਾਸ ਜੀ ਇਹ ਨਜ਼ਾਰਾ ਅੱਖੀ ਵੇਖ ਰਹੇ ਸਨ ਤੇ ਆਪ ਲਿਖਦੇ ਹਨ ਭਾਵ

ਇੱਕ ਬੇਲ ਦੀ ਗਿਤਕ ਨਿਕਲੀ। ਉਹ ਗਿਤਕ ਕੱਢ ਕੇ ਤੇ ਮਹਾਰਾਜ ਦੀ ਤਜੋਰੀ ਜਿੱਥੇ ਦਸਵੰਧ ਰੱਖਦਾ ਸੀ ਉਹ ਗਿਤਕ ਵੀ ਰੱਖ ਦਿੱਤੀ। ਹਜ਼ੂਰ ਆਣਗੇ ਤੇ ਮਾਈ ਦੀ ਇਹ ਵੀ ਬੇਟਾ ਮੈਂ ਗੁਰੂ ਦੇ ਅਰਪਣ ਕਰਾਂਗਾ, ਕਿਉਂਕਿ ਮਨ ਵਿੱਚ ਕੋਈ ਵੈਰ ਵਿਰੋਧ ਨਹੀਂ, ਕੋਈ ਕੌੜਾ ਨਹੀਂ ਬੋਲੇ, ਕੋਈ ਬਹੁਤੀ ਸੇਵਾ ਨੂੰ ਬਹੁਤਾ ਮਾਨ ਨਹੀਂ ਦਿੱਤਾ ਤੇ ਥੋੜੀ ਦੇਣ ਵਾਲੇ ਨੂੰ ਘੱਟ ਮਾਨ ਦਿੱਤਾ ਹੋਵੇ, ਹਰ ਇੱਕ ਦਾ ਸਤਿਕਾਰ ਕਰਦੇ ਨੇ। ਉਹ ਜਾਣਦੇ ਹਨ ਕਿ ਇਹ ਗੁਰੂ ਨਾਨਕ ਦਾ ਦਰ ਹੈ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਪੰਨੇ ਕਾਲੇ। ਜਿਸ ਨੇ ਗੁਰੂ ਨਾਨਕ ਦੇ ਦਰ ਤੇ ਇੱਕ ਤਿਲ ਮਾਤਰ ਵੀ ਸੇਵਾ ਕੀਤੀ ਹੈ ਨਾ ਪਿਆਰੀ ਸਾਧ।

ਗਰੀਬਾਂ ਨੂੰ ਨੀ ਵਾਜਣ ਵਾਲੀ ਸਤਿਗੁਰੂ ਮੇਰੇ ਜੀਵਨ ਦਾ ਮਨੋਰਥ ਹੀ ਇਹ ਸੀ ਕਿ ਕਦੋਂ ਤੂੰ ਆਵੇ ਤੇ ਮੇਰੇ ਘਰ ਘੋੜੇ ਤੇ ਚੜ ਕੇ ਆਵੇ। ਅੱਜ ਉਹ ਸੁਭਾਗ ਸ਼ਮਾ ਸਾਹਿਬ ਜੀ ਘਰ ਆ ਕੇ ਘੋੜੇ ਤੋਂ ਉਤਰੇ, ਦੀਵਾਨ ਸਜਾਇਆ, ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਤੇ ਇੱਕ ਇੱਕ ਦੀ ਭੇਟਾ, ਇੱਕ ਇੱਕ ਦਾ ਦਸਵੰਦ ਨਾ ਲੈ ਕੇ ਭਾਈ ਫੱਗੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਪਣ ਕਰਨ ਲੱਗਾ। ਜਦੋਂ ਸਾਰੀਆਂ ਭੇਟਾਵਾਂ ਦੇ ਦਿੱਤੀਆਂ ਤਾਂ ਭਾਈ ਫੱਗੂ ਮੱਥਾ ਟੇਕ ਕੇ ਬੈਠ ਗਿਆ। ਤਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਫੱਗੂ ਅਜੇ ਭੇਟਾ ਹੋਰ ਵੀ ਹੈ ਤਜੋਰੀ ਵਿੱਚ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਮੈਂ ਐਸਾ ਕੰਮ ਕਦੇ ਨਹੀਂ ਕੀਤਾ, ਜੋ ਵੀ ਭੇਟਾ ਆਉਂਦੀ ਹੈ ਮੈਂ ਤਾਂ ਆਪ ਦੇ ਅਰਪਣ ਕਰ ਦਿੰਦਾ। ਮੇਰਾ ਤਾਂ ਤਨ ਮਨ ਧਨ ਜੋ ਕੁਝ ਵੀ ਹੈ ਆਪ ਦਾ ਹੈ, ਤੇ ਮੈਂ ਕਿਸੇ ਦੀ ਭੇਟਾ ਕਿਵੇਂ ਰੱਖ ਲਵਾਂਗਾ। ਨਹੀਂ ਭਾਈ ਫੱਗੂ, ਵੇਖ ਤਾਂ ਸਹੀ, ਤੇਰੀ ਤਜੋਰੀ ਵਿੱਚ ਹੈ ਕਿਸੇ ਦੀ ਭੇਟਾ। ਭਾਈ ਫੱਗੂ ਨੂੰ ਬੜਾ ਸ਼ਰਮ ਵੀ ਆਇਆ, ਬਈ ਜਿਤਨੀ ਸੰਗਤ ਬੈਠੀ ਹੈ ਮੈਂ ਇਹਨਾਂ ਕੋਲੋਂ ਭੇਟਾਵਾਂ ਲਿਆਉਂਦਾ ਹਾਂ ਤੇ ਇਹ ਕੀ ਕਹਿਣਗੇ। ਬਈ ਸ਼ਾਇਦ ਭਾਈ ਫੱਗੂ ਵਿੱਚੋਂ ਦਸਵੰਦ ਦੇ ਵਿੱਚੋਂ ਕੁਝ ਰੱਖ ਲੈਂਦਾ, ਪਰ ਫਿਰ ਵੀ ਸਤਿਗੁਰਾਂ ਦਾ ਬਚਨ ਮੰਨਦਿਆਂ ਹੋਇਆਂ ਜਾਂ ਤਜੋਰੀ ਵਿੱਚ ਹੱਥ ਮਾਰਿਆ ਤਾਂ ਉਹ ਜਿਹੜੀ ਮਾਈ ਨੇ ਕੂੜਾ ਦਿੱਤਾ ਸੀ ਨਾ, ਤੇ ਉਹਦੇ ਵਿੱਚੋਂ ਇੱਕ ਬੇਰ ਦੀ ਗਿਟਕ ਨਿਕਲੀ ਸੀ, ਉਹ ਗਿਟਕ ਹੱਥ ਵਿੱਚ ਆ ਗਈ। ਮਹਾਰਾਜ ਇੱਕ ਮਾਈ ਨੇ ਦਿੱਤੀ ਸੀ, ਆਖਿਆ ਫਿਰ ਇਹ ਗੁਰੂ ਕੀ ਭੇਟਾ ਉਸ ਮਾਈ ਨੇ ਕੀਤੀ ਹੈ ਤੇ ਇਹ ਪ੍ਰਫੁੱਲਤ ਹੋਣੀ ਚਾਹੀਦੀ ਹੈ। ਇਸ ਗਿਟਕ ਨੂੰ ਇੱਥੇ ਪੂਰ ਦੇ ਤੇ ਜਦੋਂ ਬੇਰੀ ਬਣ ਜਾਏਗੀ ਲੋਕ ਇਸ ਨੂੰ ਪ੍ਰਸਾਦ ਸਮਝ ਕੇ ਇਸ ਬੇਰਾਂ ਦਾ ਪ੍ਰਸਾਦ ਛਕ ਕੇ ਨਿਹਾਲੋ ਨਿਹਾਲ ਹੋਇਆ ਕਰਨਗੇ। ਉਹ ਗੁਰੂ ਦੀ ਸ਼ਰਨ ਭਾਈ, ਜੇ ਤੂੰ ਸਿਦਕ ਦੇ ਨਾਲ ਪਿਆਰ ਦੇ ਨਾਲ ਕੋਈ ਵੀ ਗੁਰੂ ਦਰ ਤੇ ਸੇਵਾ ਕਰੇ, ਗੁਰੂ ਜੀਵਨ ਮੁਕਤ ਪ੍ਰਦਾਨ ਕਰਦਾ ਹੈ, ਗੁਰੂ ਜਨਮ ਮਰਨ ਤੋਂ ਰਹਿਤ ਕਰ ਦਿੰਦਾ। ਭਾਈ ਸਾਹਿਬ ਕਹਿੰਦੇ ਨੇ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤੇ ਹੈ। ਜਿਸ ਮਾਈ ਨੇ ਇਹ ਭੇਟਾ ਕੀਤੀ ਸੀ ਨਾ, ਚਰਨਾ ਤੇ ਡਿੱਗ ਪਈ, ਰੋ ਰੋ ਕੇ ਆਪਣੇ ਗੁਨਾਹ ਬਖਸ਼ਾਏ, ਉਹ ਸੱਚਾ ਪਾਤਸ਼ਾਹ ਮੈਨੂੰ ਬਖਸ਼ ਲੈ। ਇਹ ਗੁਰੂ ਨਾਨਕ ਦਾ ਦਰ ਹੈ, ਇਹ ਅਕਿਰਤ ਗਣਾਂ ਨੂੰ ਪਾਲਣ ਵਾਲਾ।

ਕਿਉਂਕਿ ਹਜ਼ੂਰ ਦਾ ਬਚਨ ਹੈ ਜੈਸਾ ਬਿਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰ ਜਿਤਨੇ ਵਿੱਚ ਵੀ ਭਾਈ ਪਰਮੇਸ਼ਰ ਨੇ

ਇਸ ਦਾ ਸਦਕਾ ਇਹਦੇ ਪੁੰਨ ਵੱਧ ਜਾਂਦੇ ਹਨ, ਗੁਰੂ ਦੇ ਚਰਨਾਂ ਨਾਲ ਸਾਂਝ ਪੈ ਜਾਂਦੀ ਹੈ। ਤੇ ਜਦੋਂ ਸਤ ਸੰਗਤ ਵਿਚ ਬਹਿ ਕੇ ਨਾਮ ਜਪਦਾ ਤਾਂ ਫਿਰ ਸਵਾਸਾਂ ਦੀ ਸਾਂਝ ਗੁਰੂ ਦੇ ਚਰਨਾਂ ਨਾਲ ਪੈ ਜਾਂਦੀ, ਸਵਾਸ ਸਫਲ ਹੋ ਜਾਂਦਾ। ਕਿਉਂਕਿ ਮਾਇਆ ਦੋਏ ਪ੍ਰਕਾਰ ਦੀ, ਇੱਕ ਪ੍ਰਭੂ ਦੇ ਨਾਲ ਮਿਲਾਪ ਕਰਾਉਂਦੀ ਹੈ। ਜੇ ਇਸੇ ਹੀ ਮਾਇਆ ਨੂੰ ਵਿਚਾਰ ਵਿੱਚ ਵਰਤਿਆ ਜਾਏ ਤਾਂ ਨਰਕਾਂ ਦਾ

ਦੋ ਸੋਨੇ ਦੇ ਪੈਸੇ ਦਿੱਤੇ, ਆਖਿਆ ਜਾ ਇੱਕ ਪੈਸੇ ਦਾ ਝੂਠ ਲੈ ਕੇ ਆ, ਇੱਕ ਪੈਸੇ ਦਾ ਸੱਚ ਲੈ ਕੇ ਆ। ਮਰਦਾਨਾ ਬਾਜ਼ਾਰ ਵਿੱਚ ਪੁੱਛਦਾ ਫਿਰਦਾ ਹੈ, ਭਾਈ ਇੱਕ ਪੈਸੇ ਦਾ ਸੱਚ ਚਾਹੀਦਾ ਤੇ ਇੱਕ ਪੈਸੇ ਦਾ ਝੂਠ।

ਬਖਸ਼ਿਸ਼ ਕਰਦੇ ਹਨ ਬਾਈ ਮਨੁੱਖਾ ਜਨਮ ਨੂੰ ਸਫਲ ਕਰਨ ਲਈ ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਵਾ ਅੰਧੇ ਜੀਵਣਾ ਵਿਚਾਰ ਇਹ ਅੰਧੇ ਅਗਿਆਨੀ ਮਨੁੱਖ

ਇੱਕ ਰਮਣੀਕ ਥਾਂ ਤੇ ਆਪ ਰੋਜ ਨਿਤਾ ਪ੍ਰਤੀ ਦੀਵਾਨ ਸਜਾਉਂਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਨਿਹਾਲੋ ਨਿਹਾਲ ਆਪਣਾ ਜੀਵਨ ਸਫਲ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਇੱਕ ਬੱਚਾ ਆ ਕੇ ਬੜੇ ਪਿਆਰ ਦੇ ਨਾਲ ਚੌਕੜੀ ਮਾਰ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਪਵਿੱਤਰ ਕੀਰਤਨ ਸੁਣ ਕੇ ਗਦ ਗਦ ਹੁੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਬੱਚੇ ਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਛੋਟੇਰੀ ਉਮਰ ਵਿੱਚ ਇਸ ਨੂੰ ਕਿਤਨੀ ਚੰਗੀ ਲੱਗਣ। ਇਸ ਬੱਚੇ ਨੇ ਜਦੋਂ ਸਮਾਪਤੀ ਹੋਣੀ ਤੇ ਫਿਰ ਚੁੱਪ ਕਰਕੇ ਚਲੇ ਜਾਣਾ ਤਾਂ ਮਰਦਾਨੇ ਨੂੰ ਹਜ਼ੂਰ ਨੇ ਕਿਹਾ ਬਈ ਜਦ ਇਹ ਬੱਚਾ ਜਾਣ ਲੱਗੇ ਇਸ ਨੂੰ ਰੋਕ ਲੈਣਾ, ਇਹਦੇ ਕੋਲੋਂ ਕੁਝ ਪੁੱਛਣਾ ਚਾਹੁੰਦੇ। ਅੱਜ ਸਤਸੰਗ ਦੀ ਸਮਾਪਤੀ ਹੋਈ, ਭੋਗ ਪਿਆ ਕੀਰਤਨ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਬੱਚੇ ਨੂੰ ਆਪਣੇ ਪਾਸ ਬੁਲਾਇਆ, ਆਖਿਆ ਬੇਟਾ ਤੇਰੀ ਉਮਰ ਤਾਂ ਛੋਟੀ ਹੈ ਪਰ ਸਿਮਰਨ ਵਾਲੇ ਪਾਸੇ ਤੇਰੀ ਲਗਨ ਕਿਵੇਂ ਲੱਗੀ ਹੈ। ਤਾਂ ਇਸ ਬੱਚੇ ਨੇ ਦੱਸਿਆ ਗਰੀਬ ਨਿਵਾਜ, ਇੱਕ ਵੇਰਾਂ ਦਾ ਜ਼ਿਕਰ ਹੈ, ਮੇਰੀ ਮਾਂ ਆਟਾ ਗੁੰਨ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਤੂੰ ਅੱਗ ਬਾਲ ਲੈ ਤੇ ਛੇਤੀ ਨਾਲ ਪ੍ਰਸ਼ਾਦ ਤਿਆਰ ਹੋ ਜਾਵੇਗਾ। ਮੈਂ ਅਣਜਾਣ ਸਾਂ, ਮੈਂ ਵੱਡੀਆਂ ਲੱਕੜਾਂ ਪਹਿਲਾਂ ਬਾਲਣ ਦਾ ਯਤਨ ਕੀਤਾ ਤਾਂ ਨਹੀਂ ਬਲੀਆਂ, ਤਾਂ ਮਾਂ ਨੇ ਆਖਿਆ ਪਹਿਲਾਂ ਛੋਟੀਆਂ ਲੱਕੜਾਂ ਬਲਦੀਆਂ ਹਨ ਫਿਰ ਵੱਡੀਆਂ ਨੂੰ ਅੱਗ ਲੱਗਦੀ ਹੈ। ਜਾਂ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਤਾਂ ਉਹ ਪਹਿਲਾਂ ਹੀ ਛੱਡ ਕੇ ਸਵਾਹ ਹੋ ਗਈਆਂ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗੀ ਤਾਂ ਮੈਨੂੰ ਗਿਆਨ ਹੋ ਗਿਆ ਕਿ ਮੈਂ ਵੀ ਤਾਂ ਸਭ ਤੋਂ ਛੋਟਾ ਹਾਂ ਤੇ ਹੋ ਸਕਦਾ ਹੈ ਪਹਿਲਾਂ ਕਾਲ ਮੈਨੂੰ ਹੀ ਝਪਟ ਮਾਰ ਦੋ ਤੇ ਕਿਉਂ ਨਾ ਜਿਤਨੇ ਕੁ ਸਵਾਸ ਪਰਮੇਸ਼ਰ ਨੇ ਦਿੱਤੇ ਹਨ ਉਹਨਾਂ ਨੂੰ ਜਪ ਜਪ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸੇਵਾ ਕਰਕੇ ਸਫਲ ਕਰ ਲਵਾਂ। ਇਹ ਬਚਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣੇ ਤਾਂ ਇਸ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ, ਬੱਚੇ ਦੇ ਕਪਾਟ ਖੁੱਲ ਗਏ। ਕਿਉਂਕਿ ਇਹ ਪ੍ਰਤੀਤ ਉਹਨਾਂ ਨੂੰ ਹੀ ਹੁੰਦਾ ਨਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ। ਮਨਮੁਖ ਤਾਂ ਖਾਣਾ ਪੀਣਾ ਹੱਸਣਾ ਸੌਣਾ, ਮਨਮੁਖ ਨੂੰ ਤਾਂ ਚਾਰ ਗੱਲਾਂ ਚੇਤੇ ਹਨ, ਵਿਸਰ ਗਿਆ ਹੈ ਮਰਨਾ। ਸਿਮਰਨ ਵਿੱਚ ਉਹੀ ਜੁੜਦੇ ਹਨ ਜਿਨ੍ਹਾਂ ਨੂੰ ਮੌਤ ਯਾਦ ਹੈ। ਇਸ ਲਈ ਹਜ਼ੂਰ

ਕਲਗੀਆਂ ਵਾਲੇ ਦੇ ਪਿਆਰ ਵਿੱਚ ਸਾਰੇ ਮਾਈ ਭਾਈ ਇੱਕ ਵਾਰੀ ਆਖੋ ਸਤਨਾਮ। ਖਾਲਸਾ ਗੁਣਾਂ ਦਾ ਨਾਂ ਹੈ, ਕਰਨੀ ਦਾ ਨਾਂ ਹੈ, ਰਹਿਣੀ ਦਾ ਨਾਂ ਹੈ, ਅਮਲੀ ਜੀਵਨ ਦਾ ਨਾਂ ਹੈ, ਉਹਨਾਂ ਗੁਣਾਂ ਵਿੱਚੋਂ ਇੱਕ ਗੁਣ ਖਾਲਸੇ ਦਾ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਖਾਲਸਾ ਸੋ ਨਿਰਧਨ ਕੋ ਪਾਲੇ, ਪੰਜ ਤਰ੍ਹਾਂ ਦਾ ਨਿਰਧਨ ਨੂੰ ਪਾਲਣਾ, ਤਿੰਨ ਤਰ੍ਹਾਂ ਦਾ ਆਪ ਜੀ ਸਰਵਣ ਕਰ ਚੁੱਕੇ ਹੋ, ਅੱਜ ਚੌਥੀ ਤਰ੍ਹਾਂ ਦੀ ਵਾਰੀ ਹੈ। ਕੋਈ ਸੰਗਤ ਨਵੀਂ ਆਈ ਹੁੰਦੀ ਹੈ, ਇਸ ਕਰਕੇ ਕੇਵਲ ਬੋਲ ਕੇ ਪਹਿਲੇ ਤਿੰਨ ਵੀਰਵਾਰਾਂ ਦਾ ਜੋ ਇੱਕ ਇੱਕ ਪ੍ਰਕਰਣ ਆਪ ਜੀ ਨੇ ਵੇਰਵੇ ਸਹਿਤ ਸਰਵਣ ਕੀਤਾ ਹੈ, ਉਹ ਕੇਵਲ ਬੋਲ ਕੇ ਲੰਘਦੇ ਹਾਂ। ਅੱਜ ਚੌਥੇ ਦੀ ਮਹਾਰਾਜ ਜੀ ਸੇਵਾ ਲੈਣ, ਪਹਿਲਾਂ ਨਿਰਧਨ ਨੂੰ ਪਾਲਣਾ, ਦਸਵੰਧ ਕੱਢਣਾ,

ਕਿਸੇ ਦੀ ਪੜ੍ਹਾਈ ਦਾ ਸਾਧਨ ਵੀ ਬਣਨਾ, ਕਿਸੇ ਗੁਰਮੁਖ ਗੁਰਸਿੱਖ ਨੂੰ ਆਪਣੇ ਦਸਵੰਧ ਵਿੱਚੋਂ ਆਰਥਿਕ ਪੱਖੋਂ ਡਿੱਗਿਆ ਹੋਵੇ ਉੱਚਾ ਚੁੱਕਣਾ। ਜਿਵੇਂ ਪਿਛਲੀ ਵਾਰੀ ਦੱਸਿਆ ਸੀ, ਜਦੋਂ ਕਿਸੇ ਗੁਰਸਿੱਖ ਨੂੰ ਆਰਥਿਕ ਪੱਖੋਂ ਉੱਤੇ ਚੁੱਕੀਏ ਦਸਵੰਧ ਵਿੱਚੋਂ, ਤੇ ਸੱਜਾ ਹੱਥ ਕੁਝ ਕਰੇ ਤੇ ਖੱਬੇ ਨੂੰ ਵੀ ਪਤਾ ਨਾ ਲੱਗੇ। ਜਿਹੜਾ ਚਿੱਟ ਕੱਪੜੀ ਹੈ ਉਹ ਫਿਰ ਚੱਕਦਾ, ਇਹ ਪਹਿਲਾਂ ਨਿਰਦਨ ਨੂੰ ਪਾਲਣਾ, ਦਸਵੰਧ ਕੱਢਣਾ। ਦੂਸਰਾ ਨਿਰਦਨ ਨੂੰ ਪਾਲਣਾ, ਗੁਰੂ ਪਿਆਰਿਓ, ਕਿਸੇ ਦੇ ਔਗਣ ਨੂੰ ਕੁਝ ਮਿੰਟਾਂ ਲਈ ਸਕਿੰਟਾਂ ਲਈ ਜਰ ਲੈਣਾ ਤੇ ਕਲੇਸ਼ ਦਾ ਸਮਾਂ ਲੰਘਾ ਦੇਣਾ। ਜਿਹਦੀ ਅੱਜ ਬਹੁਤ ਲੋੜ ਹੈ। ਹਾਰਨ ਨਾਲੋਂ ਜਿੱਤਣਾ ਔਖਾ ਤੇ ਜਿੱਤਣ ਨਾਲੋਂ ਜਰਨਾ। ਨਿਰਦਨ ਨੂੰ ਪਾਲਣਾ ਹੈ, ਕਿਸੇ ਦਾ ਹੱਕ ਨਾ ਮਾਰਨਾ। ਜੋ ਪਿਛਲੀ ਵਾਰੀ ਮਹਾਰਾਜ ਜੀ ਨੇ ਸੇਵਾ ਲਈ, ਤਿੰਨ ਤਰ੍ਹਾਂ ਦਾ ਹੱਕ ਹੁੰਦਾ, ਇੱਕ ਕਿਸੇ ਦਾ ਮਾਇਆ ਦਾ ਹੱਕ ਮਾਰਨਾ, ਇੱਕ ਕਿਸੇ ਦਾ ਧਰਮ ਦਾ ਹੱਕ ਖੋਣਾ, ਇੱਕ ਕਿਸੇ ਦਾ ਸੇਵਾ ਦਾ ਹੱਕ ਖੋਣਾ। ਇਹ ਸਿੱਖ ਕਦੀ ਵੀ ਹੱਕ ਨਾ ਮਾਰੇ। ਔਰੰਗਜ਼ੇਬ ਨੇ ਧਰਮ ਦਾ ਹੱਕ ਖੋਇਆ ਜਬਰੀ,

तू दस बंदियां कोलों साइन करा ला, इहदे कोल सेवा नहीं हुंदी, इहनू कढ देने आ तैनू रख लैने आ। कहिंदा मैं वीरवार सुनिया सी इंज हक नहीं मारना, सतनाम ਵੀ ਮੈਂ ਦਸ ਕੀ ਵੀਹਾਂ ਕੋ ਸਹਿਣ ਕਰਾ ਲਾਂਗਾ, ਵਾਕਫੀ ਨਾਲ, ਜ਼ੋਰ ਨਾਲ, ਪਿਆਰ ਨਾਲ, ਸਭ ਤਰ੍ਹਾਂ। ਪਰ ਉਹਦੀ ਰੋਟੀ ਖਾ ਖੋ ਕੇ ਤੇ ਆਪਣੇ ਕਰਨਾ ਨਹੀਂ। ਸੰਗਤ ਕਰਨੀ ਇੰਨੀ ਜ਼ਰੂਰੀ ਹੈ, ਕੋਈ ਨਾ ਕੋਈ ਗੱਲ ਕਿਤੇ ਦਿਮਾਗ ਦੇ ਖਾਨੇ ਚ ਅਸਰ ਛੱਡ ਜਾਂਦਾ। ਗੁਰਸਿੱਖ ਕਦੀ ਵੀ ਹੱਕ ਖੋ ਕੇ ਉਹਨੂੰ ਖੁਸ਼ੀ ਨਹੀਂ। ਆਮ ਬੰਦਾ ਜਿਹਨੇ ਸੰਗਤ ਨਾ ਕੀਤੀ ਹੋਵੇ ਉਹਨੂੰ ਪਤਾ ਹੀ ਨਹੀਂ। ਇਹ ਵੀ ਨਿਰਧਨ ਨੂੰ ਪਤਾ, ਉਹਦੀ ਥਾਲੀ ਚ ਰੋਟੀ ਖੋ ਕੇ ਮੈਂ ਖਾ ਲਾ ਨਹੀਂ। ਇੱਕ ਗੁਰਸਿੱਖ ਨੂੰ ਪਤਾ ਮੈਨੂੰ ਉਹ ਸੁੱਖ ਨਹੀਂ ਦੇ। ਜੋ ਬੀਜ ਮੈਂ ਬੀਜ ਦਿਆਂਗਾ ਅੱਜ ਨਹੀਂ ਛੇ ਮਹੀਨੇ ਨੂੰ ਸਾਲ ਨੂੰ ਮੈਨੂੰ ਵੱਢਣਾ ਪਏ। ਆਪਣਾ ਬੀਜ ਵੱਢਣਾ ਪੈਂਦਾ, ਆਪੇ ਬੀਜ ਆਪੇ ਹੀ ਖਾਣਾ ਪੈਂਦਾ। ਜੈਸਾ ਬੀਜੇ ਸੂ ਕਰਮਾ ਸੰਗ ਰੱਖੇ। ਕੋਈ ਸੇਵਕ ਕਿਸੇ ਮਹਾਂਪੁਰਸ਼ਾਂ ਕੋਲ ਰਹਿੰਦਾ ਰਿਹਾ ਪਰ ਉਹਨਾਂ ਦੀ ਕੋਈ ਸੇਵਾ ਜਾਂ ਸ਼ਰਧਾ ਨਹੀਂ, ਸਮਾਂ ਲੰਘਾਉਂਦਾ ਰਿਹਾ ਉੱਥੋਂ। ਉਹ ਸੇਵਕ ਵੀ ਜਦੋਂ ਕਿਸੇ ਪਦਵੀ ਤੇ ਪਹੁੰਚੇਗਾ ਉਹਨੂੰ ਵੀ ਅੱਗੋਂ ਸੇਵਕ ਸੁੱਖ ਨਹੀਂ ਦੇਣਗੇ, ਕਿਉਂ ਉਹਨੇ ਦਿੱਤਾ ਨਹੀਂ ਆਪਣੇ ਮੁਰਸ਼ਦ ਨੂੰ।

ਕਿ ਕਿਸੇ ਨੂੰਹ ਨੇ ਸੱਸ ਨੂੰ ਜ਼ਿੰਦਗੀ ਕੋਈ ਸੁੱਖ ਨਾ ਦਿੱਤਾ, ਸਤਿਕਾਰ ਨਾ ਦਿੱਤਾ, ਬੀਜ ਲਿਆ, ਹੁਣ ਉਹਨੇ ਵੀ ਵੜਨਾ ਸੱਸ ਕਿਸੇ ਦੇ ਵੜਨਾ ਪੈਣਾ। ਨਕਸ਼ਾ ਸਾਹਮਣੇ ਰੱਖ ਕੇ ਬੀਜ ਤੂੰ ਵੀ ਕਦੀ ਵੜਨਾ ਸੱਸ, ਜੇ ਤੇਰੇ ਨਾਲ ਇੰਜ ਹੋਵੇ।

சங்கத்து கரந்தாசுரம் ਇਹ ਤੀਸਰਾ ਨਿਰਧਨ ਨੂੰ ਪਾਲਣਾ ਸੀ ਕਿਸੇ ਦਾ ਹੱਕ ਨਾ ਮਾਰਨਾ ਮਾਇਆ ਦਾ ਵੀ ਸੇਵਾ ਦਾ ਵੀ ਮੈਨੂੰ ਯਾਦ ਹੈ ਮੈਂ ਸ਼ਹੀਦਾਂ ਦੇ ਜੋੜਿਆਂ ਦੀ ਸੇਵਾ ਕਰੀਦੀ ਸੀ ਤੇ ਕਈ ਸੱਜਣ ਨਹੀਂ ਸੀ ਉਹਨਾਂ ਨੂੰ ਸੰਗਤ ਚ ਕਦੀ ਨਹੀਂ ਆਏ ਹੁਣ ਜੋੜਾ ਰੱਖਣ ਵਾਲਾ ਇੱਕ ਹੁੰਦਾ ਸੀ ਤੇ ਲੈਣ ਵਾਲੇ ਦਸ ਹੁੰਦੇ ਸੀ ਤੇ ਜਿਹਨੇ ਜੋੜਾ ਫੜਿਆ ਉਹਨੇ ਫਟਾਫਟ ਖਾਨੇ ਚ ਰੱਖ ਆਣਾ ਤੇ ਫਿਰ ਜਿਹਨੇ ਜੋੜਾ ਲੈਣ ਭਾਵੇਂ ਉਹਦੇ ਕੋਲ ਨਾ ਖਲੋਤੇ ਹੋਣਾ ਪਰੇ ਖਲੋਤੇ ਹੋਣਾ ਪਰ ਸਭ ਨੂੰ ਪਾਸੇ ਕਰਕੇ ਨਾ ਫਿਰ ਜੋੜਾ ਇਹ ਵੀ ਸੇਵਾ ਦਾ ਹੱਕ ਹੋਣਾ ਧਿਆਨ ਦੇਣਾ ਬਈ ਇਹ 6-7 ਬਾਕੀ ਨਾਲ ਸੇਵਾ ਕਰ ਲੈਣ ਮੈਂ ਕਰ ਲਾ ਆਪਣੇ ਵੱਲੋਂ ਤੋਂ ਕਹਿੰਦਾ ਮੈਂ ਸੇਵਾ ਕਰ ਰਿਹਾ ਜ਼ਿਆਦਾ ਇਹਨਾਂ ਨਾਲੋਂ ਦੂਜਿਆਂ ਦਾ ਹੱਕ ਹੋ ਰਿਹਾ ਰੁਮਾਲ ਲੈ ਕੇ ਅੰਦਰ ਜਿਹੜੇ ਖਾਨੇ ਚ ਪਏ ਨੇ ਝਾੜ ਵੀ ਸਕਦਾ ਬੁਰਸ਼ ਲਿਆ ਕੇ ਉਹ ਵੀ ਸੇਵਾ ਕਰ ਸਕਦਾ ਜਾਂ ਤੂੰ ਰੱਖਿਆ ਹੁਣ ਬਾਕੀ 6 ਉਹਨਾਂ ਨੂੰ ਲੈਣ ਫਿਰ ਤੇਰੀ ਵਾਰੀ ਕਿਸੇ ਦਾ ਸੇਵਾ ਦਾ ਹੱਕ ਵੀ ਨਹੀਂ ਸਿੱਖ ਨੇ ਖੋਣਾ ਧਰਮ ਦਾ ਹੱਕ ਵੀ ਨਹੀਂ ਮਾਇਆ ਦਾ ਵੀ ਨਹੀਂ ਤੇ ਅੱਜ ਜਿਹੜਾ ਚੌਥਾ ਨਿਰਧਨ ਨੂੰ ਪਾਲਣਾ ਇਹਦੇ ਚ ਕੋਈ ਮਾਇਆ ਨਹੀਂ ਕੱਢਣੀ ਪੈਂਦੀ।

ਮੈਂ ਕਹਿੰਦਾ ਕੋਈ ਸਮਾਂ ਵੀ ਨਹੀਂ ਇੰਨਾ ਦੇਣਾ ਪੈਂਦਾ, ਮੈਂ ਕਹਿੰਦਾ ਕੋਈ ਸਰੀਰ ਦਾ ਜ਼ੋਰ ਵੀ ਨਹੀਂ ਲੱਗਦਾ, ਧਨ ਵੀ ਨਹੀਂ ਕੱਢਣਾ ਪੈਂਦਾ। ਆਓ ਇਹ ਚੌਥਾ ਨਿਰਧਨ ਨੂੰ ਪਾਲਣਾ, ਅੱਜ ਬਾਬਾ ਜੀ ਸੇਵਾ ਲੈਣ। ਤੀਸਰਾ ਵਾਹਿਗੁਰੂ, ਚੌਥਾ ਨਿਰਧਨ ਨੂੰ ਪਾਲਣਾ ਹੈ ਗੁਰੂ ਪਿਆਰਿਓ, ਰਸਨਾ ਨਾਲ। ਕੋਈ ਮਾਇਆ ਨਹੀਂ ਲੱਗਦੀ, ਤੁਸੀਂ ਵੀ ਖਾਲਸੇ ਦੀ ਲਾਈਨ 'ਚ ਸ਼ਾਮਲ ਹੋ ਸਕਦੇ ਹੋ। ਇੱਕ ਰਸਨਾ 'ਤੇ ਕੰਟਰੋਲ ਕਰਕੇ, ਰਸਨਾ ਨਾਲ ਮਿੱਠਾ ਬੋਲ ਬੋਲ ਕੇ, ਇਹ ਵੀ ਨਿਰਧਨ ਨੂੰ ਪਾਲਣਾ। ਆਪਣੇ ਹਿੰਦੁਸਤਾਨ 'ਚ ਇੱਕ ਸੰਸਥਾ ਹੈ, ਅੱਗੇ ਬਚਨ ਸੁਣਿਆ ਹੋਵੇਗਾ ਤੁਸੀਂ, ਉਹਦਾ ਨਾਂ ਹੈ ਹੈਲਪ ਇਜ਼ ਇੰਡੀਆ। ਉਹ ਕੇਵਲ ਜਿੰਨੇ ਹਿੰਦੁਸਤਾਨ 'ਚ ਬਿਰਧ ਘਰ ਬਣੇ ਨੇ ਨਾ, ਉਹਨਾਂ ਨੂੰ ਮਦਦ ਦਿੰਦੀ। ਬਾਹਰਲੇ ਦੇਸ਼ਾਂ ਤੱਕ ਇਹਨਾਂ ਦਾ ਸੰਪਰਕ ਫੈਲਿਆ ਹੋਇਆ। ਇਹਨਾਂ ਦਾ ਵਿਜ਼ਿਟਿੰਗ ਕਾਰਡ ਹੈ ਨਾ, ਉਹਦੇ 'ਤੇ ਲੋਗੋ ਵੀ ਜਿਹੜਾ ਨਾ, ਬਜ਼ੁਰਗ ਨੇ ਸੋਟੀ ਫੜੀ ਏ, ਗੋਲ ਕਤਾਰੇ 'ਚ ਇਹਨਾਂ ਦਾ ਲੋਗੋ ਨਿਸ਼ਾਨ ਹੈ। ਇੱਕ ਵਾਰੀ ਇਹਨਾਂ ਨਾਲ ਦਾਸ ਦੀ ਮੀਟਿੰਗ ਹੋਈ, ਇਹ ਆਪ ਬਿਰਧ ਘਰ ਚਲਾਉਂਦੇ ਨਹੀਂ, ਬਿਰਧ ਘਰ ਜੋ ਚਲਾਉਣ ਉਹਨਾਂ ਨੂੰ ਮਦਦ ਦਿੰਦੇ। ਤਰਨ ਤਾਰਨ ਵਿੱਚ ਵੀ ਜਿਹੜਾ ਬਣਿਆ ਨਾ ਭਾਈ ਵੀਰ ਸਿੰਘ ਬਿਰਧ ਘਰ, ਉੱਥੇ ਵੀ ਇੱਕ ਪੋਰਸ਼ਨ ਇਹਨਾਂ ਵੱਲੋਂ ਬਣਾਇਆ ਗਿਆ, ਅੰਦਰ ਨਾਂ ਵੀ ਲਿਖਿਆ। ਇਹਨਾਂ ਨਾਲ ਇੱਕ ਵਾਰੀ ਮੀਟਿੰਗ ਹੋਈ ਤੇ ਕੁਝ ਲਫ਼ਜ਼ ਮੈਨੂੰ ਬੜੇ ਅੱਜ ਤੱਕ ਯਾਦ ਨੇ, ਅੱਗੇ ਸੁਣੇ ਵੀ ਨੇ ਤੁਸੀਂ, ਕੁਝ ਨਵੇਂ ਬੈਠੇ ਹੁੰਦੇ। ਕਹਿੰਦੇ 9 ਕਰੋੜ ਬਜ਼ੁਰਗ ਨੇ ਹਿੰਦੁਸਤਾਨ ਵਿੱਚ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਪੁੱਛਦੇ ਨਹੀਂ, ਧਿਆਨ ਦੇਣਾ। ਕਹਿੰਦੇ ਸਾਡੀ ਸੰਸਥਾ ਨੇ ਇੱਕੋ ਮਿਸ਼ਨ ਚੁਣਿਆ। ਮੈਂ ਤਾਂ ਕਹਿੰਦਾ ਬਲਿਹਾਰ ਜਾਈਏ ਇਹੋ ਜਿਹੀਆਂ ਸੋਚਾਂ ਤੋਂ, ਕੋਈ ਚੰਗੇ ਬੰਨੇ ਦਾ ਮਿਸ਼ਨ ਚੁਣਨਾ, ਫਿਰ ਉਹਦੀਆਂ ਬਰੀਕੀਆਂ 'ਚ ਜਾਣ। ਆਪਣੀ ਸਭਾ ਦੀ ਵੀ ਅਰਦਾਸ ਕਰਿਓ, ਤੁਸੀਂ ਵੀ ਕਮਿਸ਼ਨ ਚੁਣਿਆ ਵਿਧਵਾ ਬੀਬੀਆਂ ਦਾ, ਇੱਥੇ ਵੀ ਚੱਲ ਰਿਹਾ 700 ਪਰਿਵਾਰ ਹੈ ਸੇਲੇ।

ਤੁਹਾਡੀ ਕਿਰਪਾ ਨਾਲ ਕੇਂਦਰ ਜਿਹੜੀਆਂ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੀਆਂ ਤੇ ਵਿਧਵਾ ਨੇ ਬੁਰਕਾ ਪਾ ਕੇ ਆਉਂਦੀਆਂ ਰਾਸ਼ਨ ਲੈਣ, ਮੇਰੇ ਕੋਲ ਉਹਨਾਂ ਨੇ ਆਟਾ ਸਮਾਨ ਸਾਰਾ ਨਾ ਦੀਵਾਨ ਸੀ ਉੱਥੇ ਤੇ ਦਵਾਇਆ ਤੁਸੀਂ ਹੱਥੀ ਦਿਓ। ਜਦੋਂ ਮੈਂ ਵੇਖਿਆ 29 ਬੀਬੀਆਂ ਬੁਰਕਾ ਪਾ ਕੇ ਅੱਖਾਂ ਚ ਅਥਰੂ ਆ ਗਏ, ਇੱਕ ਬੰਨੇ ਆ ਗਿਆ ਸਤਿਗੁਰੂ ਕਿਰਪਾ ਕਰਕੇ ਇਸ ਫੁਲਵਾੜੀ ਕੋਲੋਂ, ਇਹ ਵੀ ਤੂੰ ਸਿਰ ਤੇ ਹੱਥ ਰੱਖ ਕੇ ਤੂੰ ਸਾਂਝਾ ਸਾਹਿਬ, ਕੋਈ ਵੈਰ ਵਿਰੋਧ ਨਹੀਂ, ਅੱਜ ਲੋੜ ਇਸ ਪ੍ਰਚਾਰ ਦੀ। ਮੈਂ ਕਹਿੰਦਾ ਇੰਨਾ ਭਾਰਾ ਕਲਯੁਗ ਦਾ ਸਮਾਂ ਆ ਰਿਹਾ ਜਾਂ ਆਉਂਦਾ ਪਿਆ ਜਾਂ ਆਇਆ ਜਾਂ ਆ ਰਿਹਾ, ਹੈਰਾਨ ਹੋ ਗਿਆ। ਤੁਸੀਂ ਰੋਜ਼ ਦੀ ਅਖਬਾਰ ਦੇਖ ਲਓ, ਤੁਹਾਨੂੰ ਪਹਿਲੇ ਪੇਜ ਤੇ ਹੀ 3-4 ਜਗ੍ਹਾ ਤੇ ਖਬਰਾਂ ਮਿਲਣਗੀਆਂ। ਉੱਥੇ ਬੰਬ ਫਟਿਆ, ਇੰਨੇ ਮਰ ਗਏ, ਉੱਥੇ ਇੰਨੇ ਫਲਾਣਿਆਂ ਨੇ ਇੰਨਿਆਂ ਨੂੰ ਮਾਰਤਾ, ਉੱਥੇ ਇਹਨਾਂ ਨੇ ਬੱਸ ਤੇ ਇੰਨਿਆਂ ਨੂੰ ਮਾਰਤਾ, ਉੱਥੇ ਇੰਨਿਆਂ ਨੇ ਅੱਗ ਲਾ ਕੇ ਇਹਨਾਂ ਨੂੰ ਮਾਰਤਾ। ਕੀ ਹੋ ਰਿਹਾ ਵੇਖ ਲੋ, ਬੰਦਾ ਬੰਦੇ ਦਾ ਵੈਰੀ ਹੋਇਆ। ਅਰਦਾਸ ਕਰੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮੇਰ ਕਰਨ। ਕੋਈ ਸਮਾਂ ਅੱਖਾਂ ਅੱਗੇ ਆਇਆ ਹੋਵੇਗਾ ਗੁਰੂ ਅਮਰਦਾਸ ਜੀ ਦੇ ਚੋਂ ਤਾਂ ਹੀ ਨਿਕਲਿਆ ਹੋਵੇਗਾ ਜਗਤ।

ਫੁੱਲ ਭਾਵੇਂ ਕਿਸੇ ਗੰਦਗੀ ਦੇ ਢੇਰ ਤੇ ਕਿਉਂ ਨਾ ਪੈਦਾ ਹੋ ਜਾਵੇ। ਕੋਲੋਂ ਦੀ ਲੰਘਣ ਲੱਗਿਆ ਲੰਘਣ ਵਾਲੇ ਨੇ ਜ਼ਰੂਰ ਉਹ ਸੁਗੰਧੀ ਦੇਵੇਗਾ। ਮੇਰੇ ਜੈਸਾ ਮੂਰਖ ਆਦਮੀ ਉਸਨੂੰ ਸਵਾਲ ਕਰ ਸਕਦਾ ਵੀ ਭਲਿਆ ਤੂੰ ਤੇ ਇੱਕ ਗੰਦਗੀ ਦੇ ਢੇਰ ਤੇ ਪੈਦਾ ਹੋਇਆ, ਤੇਰੇ ਕੋਲੋਂ ਖੁਸ਼ਬੂ ਨਹੀਂ, ਤੇਰੇ ਕੋਲੋਂ ਤੇ ਬਦਬੂ ਆਉਣੀ ਚਾਹੀਦੀ ਹੈ ਕਿਉਂਕਿ ਗੰਦਗੀ ਦਾ ਢੇਰ ਹੈ। ਪਰ ਆਖਦੇ ਹਨ ਕਿਉਂਕਿ ਫੁੱਲ ਦਾ ਇੱਕ ਜ਼ਬਾਨਦਰੂ ਸੁਭਾਅ ਹੈ, ਜਨਮ ਜਾਤ ਦਾ ਸੁਭਾਅ ਹੈ, ਅਸੀਂ ਉਸ ਨੂੰ ਬਦਲੀ ਨਹੀਂ ਕਰ ਸਕਦੇ। ਉਹ ਉਸੇ ਢੰਗ ਦੇ ਨਾਲ ਆਪਣੀ ਖੁਸ਼ਬੋ ਵੀ ਵੰਡਦਾ, ਉਸੇ ਢੰਗ ਦੇ ਨਾਲ ਆਪਣੀ ਸੁੰਦਰਤਾ ਵੀ ਵੰਡਦਾ। ਇਸੇ ਤਰ੍ਹਾਂ ਦੇ ਨਾਲ ਜਾਨਵਰਾਂ ਦੇ ਵੀ ਆਪਣੇ ਸੁਭਾਅ ਹਨ, ਵਸਤੂਆਂ ਦੇ ਆਪਣੇ ਸੁਭਾਅ ਹਨ। ਸੱਪ ਦਾ ਜਨਮ ਜਾਤ ਤੋਂ ਇੱਕ ਸੁਭਾਅ ਹੈ।

ਉਸ ਨੂੰ ਦੇਵਤਾ ਮੰਨ ਕੇ ਪੂਜਾ ਵੀ ਉਸਦੀ ਸ਼ੁਰੂ ਕਰ ਦਈਏ, ਉਹਦੇ ਅੱਗੇ ਦੁੱਧ ਵੀ ਪਾ ਪਾ ਕੇ ਉਸ ਨੂੰ ਅਸੀਂ ਪਿਲਾਣਾ ਸ਼ੁਰੂ ਕਰ ਦਈਏ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਚਨ ਇਸ ਪ੍ਰਤੀ ਲਿਖਿਆ, ਕਹਿੰਦੇ ਸੱਪੇ ਦੁੱਧ ਪਿਆਈ ਹੈ ਵੇ ਮੁਕਤੀ ਛੱਡੇ, ਮੁੜ ਕੇ ਫਿਰ ਵੀ ਮੂੰਹ ਤੋਂ ਵਿਖੀ ਸੁੱਟੇਗਾ, ਅੰਮ੍ਰਿਤ ਨਹੀਂ ਸੁੱਟੇਗਾ। ਇਸ ਕਰਕੇ ਹਰ ਵਸਤੂ ਦੇ ਜਨਮ ਜਾਤ ਦੇ ਆਪਣੇ ਆਪਣੇ ਸੁਭਾਅ ਹਨ, ਅਸੀਂ ਉਹਨਾਂ ਨੂੰ ਬਦਲੀ ਨਹੀਂ ਕਰ ਸਕਦੇ, ਸਾਡੇ ਵੱਸ ਵਿੱਚ ਨਹੀਂ। ਪਰ ਸਤਿਗੁਰ ਬਾਦਸ਼ਾਹ ਮਹਾਰਾਜ ਜੀ, ਜਿਸ ਵਕਤ ਮੈਂ ਆਪ ਜੀ ਦੇ ਜੀਵਨ ਕਾਲ ਵਾਲੇ ਪਾਸੇ ਧਿਆਨ ਮਾਰ ਕੇ ਵੇਖਦਾ ਕਿ ਤੁਹਾਡੇ ਜੀਵਨ ਕਾਲ ਅੰਦਰ ਐਸੀਆਂ ਐਸੀਆਂ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਰਾਹੀਂ ਅਸੀਂ ਵੇਖ ਸਕਦੇ ਹਾਂ ਕਿ ਅਸੀਂ ਜਿਸ ਪ੍ਰਕਾਰ ਦੀ ਕਿਸੇ ਦੀ ਕੋਈ ਆਪਣੇ ਜਨਮ ਦਾ ਸੁਭਾਅ ਜਿੱਦਾਂ ਦਾ ਵੀ ਕਿਉਂ ਨਾ ਹੋਵੇ, ਪਰ ਤੁਹਾਡੀ ਕਿਰਪਾ ਦ੍ਰਿਸ਼ਟੀ ਜਿਸ ਪਾਸੇ ਵੀ ਚਲੀ ਗਈ ਉਸਦੇ ਸੁਭਾਅ ਵਿੱਚ ਬਦਲੀ ਕਰ ਦਿੱਤਾ। ਅਸੀਂ ਭਾਵੇਂ ਪੱਥਰ ਦੇ ਪੁਜਾਰੀ ਤੇ ਨਹੀਂ ਆ, ਪਰ ਸ੍ਰੀ ਪੰਜਾ ਸਾਹਿਬ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ। ਅੱਜ ਵੀ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਉਹ ਅਸਥਾਨ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦਾ ਪੁਕਾਰ ਪੁਕਾਰ ਕੇ ਦੁਨੀਆਂ ਦੇ ਲੋਕਾਂ ਨੂੰ ਇਹ ਗੱਲ ਆਖ ਰਹੇ ਹੈ ਕਿ ਮੇਰੇ ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ। ਅੱਜ ਵੀ ਉੱਥੇ ਚਲੇ ਜਾਓ ਉਸ ਪੰਜੇ ਦੇ ਵਿੱਚ, ਆਪਣਾ ਹੱਥ ਲਾ ਕੇ ਮਨੁੱਖ ਵੇਖਦਾ ਕਿਤਨਾ ਮੁਲਾਇਮ ਕਿਤਨਾ ਸੁੰਦਰ ਉਹ ਪੰਜਾ ਲੱਗਿਆ ਹੋਇਆ। ਇੱਕ ਪੱਥਰ ਦੇ ਅੰਦਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਨੇ ਉਸਨੂੰ ਮੋਮ ਬਣਾ ਦਿੱਤਾ ਹੈ। ਰੀਠੇ ਦਾ ਆਪਣਾ ਜਨਮ ਜਵਾਤ ਦਾ ਸਮਾਹ ਹੈ, ਉਹ ਕਿਸੇ ਵੇਲੇ ਵੀ ਮਿੱਠਾ ਨਹੀਂ ਹੁੰਦਾ, ਕੌੜਾ ਹੁੰਦਾ। ਪਰ ਜਿਸ ਰੀਠੇ ਥੱਲੇ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਜਾ ਕੇ ਬਿਰਾਜਮਾਨ ਹੋਏ ਹਨ, ਉਸ ਰੀਠੇ ਨੂੰ ਅੱਜ ਵੀ ਉਸ ਪਾਸੇ ਮਿੱਠੇ ਫਲ ਲੱਗਦੇ ਹਨ ਜਿੱਧਰ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਾ ਕੇ ਨਿਵਾਸ ਕੀਤਾ। ਇੱਕ ਛੋਟੀ ਜਿਹੀ ਗਾਥਾ ਮੈਨੂੰ ਚੇਤੇ ਆ ਰਹੀ ਹੈ। ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਜੰਗਲ ਚੋਂ ਦੀ ਗੁਜ਼ਰ ਰਹੇ ਸਨ ਤੇ ਜੰਗਲ ਚੋਂ ਗੁਜ਼ਰਦਿਆਂ ਹੋਇਆਂ ਬੜਾ ਬੀਆਬਾਨ ਇੱਕ ਖਤਰਨਾਕ ਕਿਸਮ ਦਾ ਜੰਗਲ ਸਾਹਮਣੇ ਆ ਗਿਆ ਤੇ ਉਸ ਜੰਗਲ ਦੇ ਅੰਦਰ ਸਾਹਮਣੇ ਕੀ ਵੇਖਿਆ, ਬੜੇ ਸੁੰਦਰ ਕਿਸਮ ਦੇ ਫਲ ਲਟਕਦੇ ਹਨ। ਸਾਰਾ ਜੰਗਲ ਫਲਾਂ ਦਾ ਆ ਗਿਆ, ਬੜੇ ਵੇਖਣ ਵਿੱਚ ਸੁੰਦਰ ਫਲ ਹਨ। ਮਰਦਾਨੇ ਦਾ ਮਨ ਲਲਚਾਇਆ ਇਸ ਗੱਲ ਲਈ ਕਿ ਫਲ ਖਾਣ ਨੂੰ ਜੀ ਕੀਤਾ ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਖਣ ਲੱਗਿਆ, ਕਹਿਣ ਲੱਗਾ, ਜੀ ਗਰੀਬ ਨਵਾਜ ਪਾਤਸ਼ਾਹ, ਨੇੜੇ ਤੇੜੇ ਕੋਈ ਕਿਸੇ ਪ੍ਰਕਾਰ ਦਾ ਕੋਈ ਪਿੰਡ ਕਸਬਾ ਕੋਈ ਸ਼ਹਿਰ ਗਰਾਂ ਨਜ਼ਰੀ ਨਹੀਂ ਆਉਂਦਾ, ਜੰਗਲ ਪਤਾ ਨਹੀਂ ਕਿਤਨੇ ਦੂਰ ਤੱਕ ਹੈ। ਜੀ ਗਰੀਬ ਨਵਾਜ ਪਾਤਸ਼ਾਹ ਜੀ ਪਤਾ ਨਹੀਂ ਕਿਤਨੀ ਦੇਰ ਤੱਕ ਕਿਤਨੀ ਦੇਰ ਬਾਅਦ ਜਾ ਕੇ ਕਿਸੇ ਨਗਰ ਸ਼ਹਿਰ ਗਰਾਂ ਪਹੁੰਚਾਂਗੇ, ਜੇ ਕਿਰਪਾ ਕਰੋ ਆਗਿਆ ਬਖਸ਼ਿਸ਼ ਕਰੋ ਤੇ ਮੈਂ ਇਹ ਥੋੜੇ ਜਿਹੇ ਫਲ ਖਾ ਲਵਾਂ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ, ਮਰਦਾਨੇ ਆ ਇਹ ਫਲ ਨਹੀਂ ਖਾਣੇ, ਇਨਕਾਰ ਦਾ ਇਸ਼ਾਰਾ ਕਰ ਦਿੱਤਾ। ਥੋੜੀ ਦੇਰ ਤੋਂ ਬਾਅਦ ਫਿਰ ਮੰਗ ਕੀਤੀ ਤੇ ਵਾਰ ਵਾਰ ਦੋ ਤਿੰਨ ਵਾਰ ਵਾਰ ਮੰਗ ਕਰਨ ਤੋਂ ਬਾਅਦ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ, ਮਰਦਾਨੇ ਆ ਸਾਹਮਣੇ ਵਾਲੇ ਦਰਖਤ ਨਾਲੋਂ ਜਾ ਕੇ ਫਲ ਤੋੜ ਤੇ ਖਾ ਲੈ, ਪਰ ਇੱਕ ਗੱਲ ਦਾ ਖਿਆਲ ਰੱਖੀ, ਪੱਲੇ ਨਹੀਂ ਬੰਨਣੇ। ਮਰਦਾਨੇ ਨੇ ਫਲ ਤੋੜੇ, ਮੂੰਹ ਵਿੱਚ ਪਾਏ, ਜਿਉਂ ਜਿਉਂ ਖਾਂਦਾ ਤੇ ਮਰਦਾਨਾ ਬੜਾ ਹੈਰਾਨ ਹੋਇਆ, ਕਹਿਣ ਲੱਗੇ, ਇਤਨੇ ਫਿਰਦੇ ਮਿੱਠੇ ਫਲ, ਇਤਨੇ ਸਵਾਦਿਸ਼ਟ, ਇਤਨਾ ਸੁੰਦਰ ਫਲਾਂ ਦਾ ਇਹ ਬਗੀਚਾ ਹੀ ਮੈਨੂੰ ਬਣਿਆ ਹੋਇਆ ਇਹ ਸਾਰਾ ਜੰਗਲ, ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਮੈਨੂੰ ਖਾਣ ਤੋਂ ਕਿਉਂ ਰੋਕਦੇ ਰਹੇ ਭਲਾ? ਮੈਂ ਬਲਖ ਬੁਖਾਰੇ ਤੱਕ ਗਿਆ, ਅਫਗਾਨਿਸਤਾਨ ਤੱਕ ਗਿਆ, ਕਾਬਲ ਕੁੰਧਾਰ ਤੱਕ ਗਿਆ, ਸੁੰਦਰ ਮੇਵੇ ਮੈਨੂੰ ਖਾਣ ਨੂੰ ਪ੍ਰਾਪਤ ਹੋਏ, ਵਧੀਆ ਤੋਂ ਵਧੀਆ ਫਲ ਮੈਂ ਖਾਧੇ, ਪਰ ਅੱਜ ਤੱਕ ਇਤਨੀ ਮਿਠਾਸ ਮੈਨੂੰ ਕਿਸੇ ਵਿੱਚੋਂ, ਇਤਨਾ ਸਵਾਦ ਮੈਨੂੰ ਕਿਸੇ ਵਿੱਚੋਂ ਨਹੀਂ ਆਇਆ। ਤੇ ਇਸ ਲਾਲਚ ਕਰਕੇ ਮਰਦਾਨੇ ਨੇ ਇੱਕ ਮੁੱਠੀ ਭਰ ਫਲ ਜਿਹੜੇ ਸਨ ਆਪਣੀ ਨਾਲ ਜੇਬ ਵਿੱਚ ਵੀ ਪਾ ਲਏ, ਤੇ ਜਿਉਂ ਮਰਦਾਨਾ ਦੋ ਚਾਰ ਕਦਮ ਅੱਗੇ ਤੁਰਿਆ ਤੇ ਉਹ ਫਲ ਮੁੜ ਕੇ ਫਿਰ ਆਪਣੇ ਮੂੰਹ ਚ ਪਾਇਆ ਤੇ ਕੌੜਾ ਜ਼ਹਿਰ ਵਰਗਾ ਫਲ ਵੇਖ ਕੇ ਮਰਦਾਨੇ ਨੇ ਥੁੱਕਣਾ ਸ਼ੁਰੂ ਕਰਤਾ। ਸਤਿਗੁਰ ਪਾਤਸ਼ਾਹ ਜੀ ਪਿੱਛੇ ਮੁੜੇ ਵੇਖਣ ਲੱਗੇ, ਕਹਿਣ ਲੱਗੇ, ਮਰਦਾਨਿਆ ਕੀ ਹੋਇਆ? ਕਹਿਣ ਲੱਗਾ, ਜੀ ਪਾਤਸ਼ਾਹ ਇੱਕ ਦਾਣਾ ਮੂੰਹ ਚ ਪਾਇਆ ਪਰ ਕੌੜਾ ਜ਼ਹਿਰ ਹੋ ਗਿਆ। ਸਤਿਗੁਰ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ, ਮਰਦਾਨਿਆ ਇਹ ਸਾਰੇ ਦਾ ਸਾਰਾ ਜਿਤਨਾ ਤੂੰ ਜੰਗਲ ਵੇਖ ਰਿਹਾ ਇਹ ਸਾਰਾ ਜ਼ਹਿਰ ਦਾ ਜੰਗਲ ਹੈ, ਸੁਰਦੇ ਸਾਰੇ ਦੇ ਸਾਰੇ ਫਲ, ਤੈਨੂੰ ਆਖਿਆ ਸੀ ਪੱਲੇ ਨਹੀਂ ਬੰਨਣੇ। ਤੇ ਸਤਿਗੁਰੂ ਨਾਨਕ ਪਾਤਸ਼ਾਹ ਬਾਜੂ ਆਖਣ ਲੱਗਾ, ਕਹਿਣ ਲੱਗਾ, ਜੀ ਪਾਤਸ਼ਾਹ ਉਹਦੇ ਬੜੇ ਮਿੱਠੇ ਸਨ। ਮਰਦਾਨਾ ਪਲ ਦੀ ਪਲ ਘੜੀ ਦੀ ਘੜੀ ਇਹ ਗੱਲ ਸਮਝ ਨਾ ਸਕਿਆ ਕਿ ਉਹ ਫਲ ਨਹੀਂ ਸਨ ਮਿੱਠੇ, ਬਲਕਿ ਗੁਰੂ ਨਾਨਕ ਦੀ ਦ੍ਰਿਸ਼ਟੀ ਮਿੱਠੀ ਸੀ ਜਿਸ ਪਾਸੇ ਹੋ ਗਈ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੀ ਤਸੀਰ ਬਦਲੀ ਕਰ ਦਿੱਤੀ ਤੇ ਪਲ ਅੰਦਰ ਹੀ ਸਮਝ ਕੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ
ਚਰਨ ਕਮਲਾਂ ਤੇ ਡਿੱਗ ਪਿਆ ਤੇ ਆਖਣ ਲੱਗਾ, ਕਹਿਣ ਲੱਗਾ, ਜੀ ਗਰੀਬਨ ਬਾਜ ਪਾਤਸ਼ਾਹ ਜੀ, ਮੇਰੇ ਕੋਲ ਭੁੱਲ ਹੋਈ, ਮੈਂ ਸਮਝ ਨਾ ਸਕਿਆ ਤੇ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਉਸ ਦੇ ਅੰਦਰ ਪਵਿੱਤਰ ਬਚਨ ਉਚਾਰਨ ਕੀਤੇ। ਪਟਾ ਨੇ ਆਖਣ ਲੱਗੇ, ਕਹਿਣ ਲੱਗੇ, ਅਮੈ ਦ੍ਰਿਸ਼ਟ ਸ਼ੁਭ ਕਰੇ ਖਰੇ ਅਗ ਪਾਪ ਸਗਲ ਮਲ। ਇਹ ਗਰੀਬਨ ਬਾਜ ਪਾਤਸ਼ਾਹ ਜੀ, ਤੁਹਾਡੀ ਅੰਮ੍ਰਿਤ ਦ੍ਰਿਸ਼ਟੀ ਹੈ, ਜਿਸ ਪਾਸੇ ਵੀ ਹੋ ਜਾਂਦੀ ਹੈ ਇਹ ਅੰਮ੍ਰਿਤ ਦ੍ਰਿਸ਼ਟੀ ਸਾਰਿਆਂ ਦੇ ਪਾਪ ਨਾਸ਼ ਕਰ ਦਿੰਦੀ ਹੈ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰ ਦਿੰਦੀ ਹੈ, ਸੁੱਖਾਂ ਦਾ ਪ੍ਰਵੇਸ਼ ਹੋ ਜਾਂਦਾ ਹੈ। ਤੇ ਗਰੀਬ ਨਵਾਜ ਪਾਤਸ਼ਾਹ ਧੰਨ ਧੰਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਤੀ ਇੱਕ ਬੜਾ ਸੁੰਦਰ ਕਮਾਲ ਬਚਨ ਉਚਾਰਨ ਕੀਤਾ, ਕਹਿਣ ਲੱਗੇ, ਗਰੀਬ ਨਵਾਜ ਪਾਤਸ਼ਾਹ ਜੀ, ਜੇ ਇੱਕ ਨਿਮਕ ਬਾਅਦ ਤੁਹਾਡੀ ਦ੍ਰਿਸ਼ਟੀ ਮੈਨੂੰ ਪ੍ਰਾਪਤ ਨਾ ਹੁੰਦੀ ਤੇ ਮੈਂ ਇੱਕ ਰੱਤੀਓ ਵੀ ਹੌਲਾ ਸੀ। ਸੂਈਆਂ ਦੇ ਅੰਦਰ ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਖਣ ਲੱਗੇ, ਸਰਾਬਕ ਸੁਧ ਸਮੂਹ ਸੁਧਾਨ ਕੇ ਦੇਖ ਫਰਿਓ ਕਰ ਦੀਕੇ। ਤੇ ਇਸੇ ਪੰਕਤੀਆਂ ਦੇ ਅਖੀਰ ਅੰਦਰ ਜਾ ਕੇ ਸੋਈ ਦੇ ਅੰਦਰ ਕਹਿਣ ਲੱਗੇ ਗਰੀਬ ਨਵਾਜ ਪਾਤਸ਼ਾਹ ਜੀ, ਕਹਿੰਦੇ ਨੇ ਗਰੀਬ ਨਵਾਜ ਸਤਿਗੁਰੂ ਅਕਾਲ ਪਾਤਸ਼ਾਹ ਮਹਾਰਾਜ ਜੀ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ, ਜੇ ਤੁਹਾਡੀ ਮੈਨੂੰ ਇੱਕ ਰਤੀ ਭਰ ਕਿਰਪਾ ਪ੍ਰਾਪਤ ਨਾ ਹੁੰਦੀ ਤੇ ਮੈਂ ਗਰੀਬ ਨਵਾਜ ਪਾਤਸ਼ਾਹ ਜੀ ਇੱਕ ਰਤੀ ਤੋਂ ਵੀ ਹਲਕਾ ਸਾਂ। ਇਸ ਕਰਕੇ ਸਸੀ ਜਦੋਂ ਵੀ ਪਰਮੇਸ਼ਰ ਕੋਲੋਂ ਅਕਾਲ ਪੁਰਖ ਵਾਹਿਗੁਰੂ ਕੋਲੋਂ ਮੰਗਣੀ ਹੈ ਕਿਰਪਾ ਦ੍ਰਿਸ਼ਟੀ, ਤੇ ਅੱਜ ਅਸੀਂ ਜੇ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨਾ ਚਾਹੀਏ ਅਸੀਂ ਕਿਵੇਂ ਪ੍ਰਾਪਤ ਕਰੀਏ, ਇਹ ਮਸਲਾ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਾਹਮਣੇ ਜੋ ਹੈ ਇਸ ਨੂੰ ਹੱਲ ਕੀਤਾ। ਕਹਿਣ ਲੱਗੇ, ਗੁਰੂ ਕੇ ਪਿਆਰਾ ਸਿੱਖਾ, ਤੂੰ ਵੀ ਚਾਹੁੰਦਾ ਹੈ ਕਿਰਪਾ ਦ੍ਰਿਸ਼ਟੀ ਤੇ ਆ ਮੈਂ ਤੈਨੂੰ ਦੱਸਾਂ ਤੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ। ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ, ਕਹਿੰਦੇ ਇਹ ਅੰਮ੍ਰਿਤ ਰੂਪੀ ਕੀਰਤਨ ਦਾ ਰਸ ਜੇ ਤੂੰ ਪ੍ਰਾਪਤ ਕਰੇ ਤੇ ਸਤਿਗੁਰ ਪਾਤਸ਼ਾਹ ਜੀ ਨੇ ਦੋਵੇਂ ਸ਼ਰਤ ਬਰਾਬਰ ਰੱਖ ਦਿੱਤੀ ਸਾਡੇ ਸੁਣਨ ਵਾਲਿਆਂ ਲਈ, ਕਰਨ ਵਾਲਿਆਂ ਲਈ ਵੀ। ਕਹਿੰਦੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਜਿਤ ਲਾਏ, ਕਹ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਆਓ ਅਸੀਂ ਵੀ ਇਸ ਕਿਰਪਾ ਦ੍ਰਿਸ਼ਟੀ ਨੂੰ ਪ੍ਰਾਪਤ ਕਰਨ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲਾਂ ਅੰਦਰ ਅਰਦਾਸ

सफल मूरत सफल ओ घड़ी कित रसना।

saltanat olur. ਗੁਰੂ ਨਾਨਕ ਮਹਾਰਾਜ ਜੀ ਦੇ ਆਗਮਨ ਦਿਨ ਲੰਘ ਕੇ ਗਏ ਗੁਰੂ ਦੀ ਗੋਦ ਵਿੱਚ ਬੈਠ ਕੇ ਕਥਾ ਕੀਰਤਨ ਰਾਹੀਂ ਜੁੜਨ ਦਾ ਯਤਨ ਕਰ ਰਹੇ ਹੋ ਅੱਧੀ ਪੰਕਤੀ ਏ ਕੱਲ ਤਾਰਨ ਗੁਰੂ ਨਾਨਕ ਆਇਆ ਤੇ ਇਸ ਤੋਂ ਪਹਿਲੀ ਅੱਧੀ ਪੰਕਤੀ ਏ ਭਇਆ ਆਨੰਦ ਜਗਤ ਵਿੱਚ ਸਾਰੇ ਚਾਤੀ ਪਾਇਓ ਸਾਡੇ ਵੀ ਹਿਰਦੇ ਰੂਪੀ ਜਗਤ ਵਿੱਚ ਅਜੇ ਆਨੰਦ ਆਇਆ ਕਿ ਨਹੀਂ ਭਇਆ ਆਨੰਦ ਜਗਤ ਵਿੱਚ ਕੱਲ ਤਾਰਨ ਗੁਰੂ ਨਾਨਕ ਆਇਆ ਸਾਡੇ ਵੀ ਹਿਰਦੇ ਰੂਪੀ ਜਗਤ ਦੇ ਵਿੱਚ ਆਨੰਦ ਆਇਆ ਕਿ ਨਹੀਂ ਜੇ ਨਹੀਂ ਆਇਆ ਤੇ ਕਿਵੇਂ ਆਏਗਾ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਭਿਖਿਆ ਸੇ ਫਿਰ ਗਰਵਾਸ ਨਾ ਭਰਿਆ ਗੁਰੂ ਨਾਨਕ ਨੂੰ ਸੁਣੋ ਫਿਰ ਭਿਖੋ ਉਹ ਲੜੀਵਾਰ ਪ੍ਰਕਰਨ ਇੱਕ ਨਿਕਾ ਜਿਹਾ ਸ਼ੁਰੂ ਹੋਇਆ ਭਾਈ ਫਿਰਨਾ ਤੇ ਭਾਈ ਜੋਧ ਇਹ ਦੋਵੇਂ ਸਿੱਖ ਗੁਰੂ ਨਾਨਕ ਬਾਬਾ ਜੀ ਕੋਲ ਆਏ ਨੇ ਤੇ ਅਧਿਆਤਮਕ ਮੰਗ ਮੰਗੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ ਨਿਮਖ ਨਾ ਬਸਰੋਂ ਦੀ ਤਾਕ ਮਿਲ ਜਾਏ ਮਨ ਟਿਕ ਜਾਵੇ ਛੇ ਬਚਨ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀ ਚੋਲੀ ਚ ਪਾਏ ਨੇ ਤਿੰਨ ਬਚਨ ਆਪ ਜੀ ਸਰਵਣ ਕਰ ਚੁੱਕੇ ਹੋ ਅੱਜ ਚੌਥੇ ਬਚਨ ਦੀ ਵਾਰੀ ਹੈ ਮਹਾਰਾਜ ਜੀ ਸੇਵਾ ਲੈਣ ਸਾਧ ਸੰਗਤ ਅਵਲ ਤੇ ਕੋਈ ਗਾਹਕ ਹੀ ਨਹੀਂ ਬਣਦਾ ਆਪਾਂ ਵੀ ਗਾਹਕ ਬਣਨਾ ਇੱਕ ਇੱਕ ਚੀਜ਼ ਨੂੰ ਸੁਣ ਕੇ ਆਪਣੇ ਤੇ ਟਾਲਣਾ ਸਾਰਾ ਜਗਤ ਤੁਹਾਨੂੰ ਆਪਣਾ ਨਜ਼ਰ ਆਉਣ ਲੱਗ ਪਏਗਾ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਸਾਰੇ ਆਪਣੇ ਸਾਰੀ ਜਗਤ ਆਪਣੀ ਜਗਤ ਆਪਣਾ ਕਿਹਨੂੰ ਧੋਖਾ ਦਿਆਂ ਕਿਹਦੇ ਨਾਲ ਰਫਰੀ ਕਰਾਂ ਕਿਹਦੇ ਨਾਲ ਬੁਰਾ ਕਰਾਂ ਕਿਹਦੇ ਨਾਲ ਮਾੜਾ ਕਰਾਂ ਉਸ ਸਵਾਦ ਨੂੰ ਕੋਈ ਦੱਸ ਨਹੀਂ ਸਕਿਆ

ਲੋਕਾਂ ਦੇ ਮੁੱਖ ਚੋਂ ਖਿੱਚਣ ਵਾਲਾ, ਮੁੱਖ ਚ ਪਾਉਣ ਵਾਲਾ ਬਣ ਗਿਆ। ਜਿਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ ਉਹ ਜ਼ਿੰਦਗੀ ਵਿੱਚ ਕੋਈ ਦੁਨੀਆਂ ਦੇ ਵਿੱਚ ਵਿਚਰਦਾ ਹੋਈਏ ਤੇ ਦੂਜੇ ਦੇ ਭਲੇ ਲਈ ਵਿਚਰਦਾ, ਆਪਣਾ ਭਲਾ ਤੇ ਉਹਨੂੰ ਗੱਲ ਹੀ ਖਤਮ ਹੋ ਗਈ। ਉਹ ਜੋ ਕਰਦਾ ਫਿਰ ਦੂਜੇ ਦੇ ਭਲੇ ਲਈ, ਗੱਜ ਕੇ ਆਖੋ ਸਤਨਾਮ, ਖੁਸ਼ੀ ਮਿਲਦੀ ਉਹਨੂੰ, ਸ਼ਾਂਤੀ ਮਿਲਦੀ ਹੈ ਕਿਸੇ ਦੂਜੇ ਦਾ ਸਵਾਰ ਕੇ। ਸਤਿਗੁਰੂ ਇਹ ਪਰਮੇਸ਼ਰ ਦੀ ਪ੍ਰਾਪਤੀ ਹੋ ਜੇ, ਮਨ ਟਿਕ ਜੇ, ਨਿਮਖ ਨਾ ਬਿਸਤਰੋਂ ਦੀ ਦਾਤ ਮਿਲ ਜੇ। ਮਹਾਰਾਜ ਕਹਿੰਦੇ ਸ਼ੁਕਰ ਏ ਸ਼ੁਕਰ ਏ, ਕੋਈ ਗਾਹਕ ਬਣਿਆ ਇਸ ਵਸਤੂ ਦੇ ਗਾਹਕ ਘੱਟ ਨੇ। ਮਹਾਤਮਾ ਬੁੱਧ ਨੂੰ ਕਿਸੇ ਨੇ ਕਿਹਾ ਸੀ ਕਿ ਮਹਾਤਮਾ ਬੁੱਧ ਜੀ, ਤੁਸੀਂ ਇੰਨਾ ਪ੍ਰਚਾਰ ਕਰਦੇ ਹੋ ਧਰਮ ਦਾ, ਰੱਬ ਨਾਲ ਜੋੜਨ ਦਾ, ਦੱਸੋ ਕੋਈ ਜੁੜਿਆ ਵੀ ਹੈ ਕਿ ਨਹੀਂ ਅਜੇ? ਆਖੋ ਸਤਨਾਮ, ਕੋਈ ਜੁੜਿਆ ਵੀ ਹੈ ਕਿ ਨਹੀਂ ਅਜੇ? ਮਹਾਤਮਾ ਬੁੱਧ ਕਹਿੰਦੇ ਮੇਰਾ ਇੰਜ ਜਵਾਬ ਦੇਣ ਨਾਲ ਤਸੱਲੀ ਨਹੀਂ ਹੋਣੀ, ਪੁਰਖਾ ਇੱਕ ਕੰਮ ਕਰਨਾ ਪਵੇਗਾ। ਜੇ ਸਵਾਲ ਦਾ ਜਵਾਬ ਚਾਹੁੰਦਾ ਤੇ ਇੱਕ ਕੰਮ ਕਰਨਾ ਪਵੇਗਾ ਜੀ, ਦੱਸੋ। ਕਹਿੰਦੇ ਆ ਕਾਗਜ਼ ਲੈ ਤੇ ਪੈਨਸਲ ਲੈ ਲੈ ਤੇ ਇੱਕ ਇੱਕ ਘਰ ਜਾ, ਸਭ ਨੂੰ ਪੁੱਛ ਤੁਸੀਂ ਮੰਦਰ ਧਾਰਮਿਕ ਜਗ੍ਹਾ ਤੇ ਕਿਸ ਵਾਸਤੇ ਜਾਂਦੇ ਹੋ? ਸਭ ਨੂੰ ਪੁੱਛ। ਜੇ 50 ਘਰ ਕਰ ਸਕਦਾ ਤਾਂ ਤੇਰੀ ਹਿੰਮਤ, 100 ਕਰ ਸਕਦਾ ਤਾਂ, 200 ਘਰ ਕਰ ਲਏਗਾ ਤਾਂ, 500 ਕਰ ਲਏਗਾ, ਜਿੰਨੀ ਕਿ ਹਿੰਮਤੀ ਜਾ ਪੁੱਛ ਗਿਆ। ਉਹਨੇ ਕਾਗਜ਼ ਪੈਨਸਲ ਲੈ ਲਿਆ ਤੇ ਇਕੱਲੇ ਇਕੱਲੇ ਘਰ ਜਾਂਦਾ ਤੇ ਇੱਕ ਨੂੰ ਪੁੱਛਦਾ ਕਿ ਦੱਸੋ ਤੁਸੀਂ ਮੰਦਰ ਕਿਉਂ ਜਾਂਦੇ ਹੋ, ਧਾਰਮਿਕ ਜਗ੍ਹਾ ਕਿਉਂ ਜਾਂਦੇ ਹੋ? ਉਹ ਕਹਿੰਦੇ ਜੀ ਕਿਰਾਏ ਤੇ ਰਹਿੰਦੇ ਹਾਂ ਅਸੀਂ ਤੇ ਤਾਂ ਜਾਂਦੇ ਹਾਂ, ਸਾਨੂੰ ਨਾ ਭਗਵਾਨ ਆਪਣੀ ਕੁੱਲੀ ਦੇ ਦੇ। ਦੂਜੇ ਨੂੰ ਪੁੱਛਿਆ ਕਹਿੰਦੇ ਜੀ ਕੁੜੀਆਂ ਨੇ ਤਿੰਨ, ਭਗਵਾਨ ਕੋਲ ਕਹਿੰਦੇ ਆ ਮੰਦਰ ਮੁੰਡਾ ਦੇ। ਤੀਜੇ ਨੂੰ ਪੁੱਛਿਆ ਮਾਇਆ ਵੱਲੋਂ ਬੜੀ ਤੰਗੀ ਤਾਂ ਜਾਂਦੇ ਆ ਮਾਇਆ ਵੇਲੇ। ਉਹਨੇ ਜਿੰਨੇ ਘਰ ਵੀ ਤਕਰੀਬਨ ਗਿਆ ਨਾ ਜੀ, ਜਦੋਂ ਸ਼ਾਮ ਨੂੰ ਵਾਪਸ ਮੁੜਿਆ ਤੇ ਮਹਾਤਮਾ ਬੁੱਧ ਦੇ ਚਰਨਾਂ ਤੇ ਢਹਿ ਪਿਆ, ਕਹਿੰਦਾ ਜੀ ਜਵਾਬ ਮਿਲ ਗਿਆ, ਗੱਜ ਪਿਆ ਕੋ ਸਤਨਾਮ। ਮੈਂ ਤੁਹਾਨੂੰ ਸਵਾਲ ਕੀਤਾ ਸੀ ਕਿੰਨਿਆਂ ਕੁ ਨੂੰ ਸੱਚੇ ਪਰਮੇਸ਼ਰ ਦੇ ਨਾਲ ਜੋੜਿਆ ਜੇ ਪ੍ਰਾਪਤੀ ਹੋਈ ਹੋਵੇ। ਤੁਸੀਂ ਜਿਸ ਦੱਸ ਕੇ ਮੈਨੂੰ ਭੇਜਿਆ ਮੈਨੂੰ ਜਵਾਬ ਮਿਲਿਆ ਕਿ ਰੱਬ ਦੇ ਘਰ ਇਸ ਚੀਜ਼ ਦਾ ਗਾਹਕ ਹੀ ਘੱਟ ਕੋਈ ਨਹੀਂ ਹੁੰਦਾ। ਹੱਕ ਸਤਨਾਮ। ਤਾਂ ਹੀ ਬਾਬੇ ਨੇ ਕਿਹਾ

ਸਾਰਿਆਂ ਨੇ ਮੇਰੇ ਸਮੇਤ ਆਪਣੇ ਤੇ ਲੈਣੀ ਗੱਲ। ਮਹਾਤਮਾ ਬੁੱਧ ਕਹਿੰਦੇ ਕੋਈ ਗਾਹਕ ਬਣੇ ਤੇ ਸੌਦਾ ਦਿਆਂ ਨਾ, ਧੱਕੇ ਨਾਲ ਕੀ ਕਰਾਂ, ਹੱਕ ਸੱਟ ਨਾ। ਤੂੰ ਸੌ ਘਰ ਗਿਆ, ਸਾਰਿਆਂ ਨੇ ਤੈਨੂੰ ਕਿਹਾ ਵੀ ਮੰਦਰ ਕਿਸ ਵਾਸਤੇ ਜਾਂਦੇ, ਫਿਰ ਜਿਸ ਵਾਸਤੇ ਜਾਂਦੇ ਉਹੀ ਮਿਲਣਾ ਨਾ। ਦਾਤੇ ਨੂੰ ਮੰਗਦਾ ਹੀ ਕੋਈ ਕੋਈ ਹੈ। ਮੰਗਣਾ ਮੰਗਣ ਨੀਕਾ ਹਰ ਜਸ, ਗੁਰ ਤੇ ਮੰਗਣਾ ਅਰਦਾਸ ਕਰੋ। ਸਾਡੀ ਖਾਸ਼ ਉਹ ਸੱਚੇ ਦਾਤੇ ਨਾਲ ਜੁੜ ਜਾਏ। ਤੂੰ ਵਿਸਰੇ ਦੁੱਖ ਬਹੁਤਾ ਲੱਗੇ, ਤੂੰ ਨਾ ਵਿਸਰੀ ਆਖੋ ਸਤਨਾ। ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਾਏ। ਗੁਰੂ ਨਾਨਕ ਸਾਹਿਬ ਪ੍ਰਸੰਨ ਹੋਏ, ਕਹਿਣ ਲੱਗੇ ਸ਼ੁਕਰ ਹੈ, ਇਹਦਾ ਗਾਹ ਕੀ ਕੋਈ ਵਿਰਲਾ ਆਉਂਦਾ। ਬਾਬਾ ਬੁੱਢਾ ਜੀ 8-9 ਸਾਲ ਦੀ ਉਮਰ ਸੀ ਤੇ ਪ੍ਰਸ਼ਾਦਾ ਹੀ ਲਿਆਏ ਸੀ ਨਾ, ਤੇ ਸਤਿਗੁਰੂ ਨੇ ਰਸਨਾ ਨੂੰ ਲਾ ਕੇ ਕਿਹਾ ਸੀ ਤ੍ਰਿਪਤ ਹੋ ਗਏ ਹਾਂ। ਉਹਨੇ ਆਖਿਆ ਬਾਬਾ ਆਤਮਾ ਕਿਵੇਂ ਤ੍ਰਿਪਤ ਹੋਵੇ। ਬਾਬਾ ਜੀ ਹੈਰਾਨ ਰਹਿ ਗਏ, ਕਹਿੰਦੇ ਹੋਏ ਸਾਰੀ ਦੁਨਿਆਵੀ ਗੱਲਾਂ ਕਰਦੇ, ਤੂੰ ਅਧਿਆਤਮਕ ਗੱਲ, ਉਮਰ ਤੇ ਛੋਟੀ ਏ ਪਰ ਗੱਲਾਂ ਬੜੀਆਂ ਵਰਗੀਆਂ। ਬਾਬਾ ਬੁੱਢਾ ਜੀ ਬਣੇ। ਜਿਤਨੀਆਂ ਵੀ ਬੀਬੀਆਂ ਵੀਰ ਬੈਠੇ ਹੋ, ਮੇਰੀ ਵੀ ਅਰਦਾਸ ਕਰਿਓ, ਆਪਣੀ ਵੀ ਕਰਿਓ। ਅਧਿਆਤਮਕ ਮੰਜ਼ਿਲ ਦੇ ਵਿੱਚ ਵੀ ਕਿੱਥੇ ਪਿੱਛੇ ਆ, ਅਗਲੀ ਪੌੜੀ ਦੀ ਅਰਦਾਸ ਕਰਿਆ ਕਰੋ, ਇੱਧਰ ਵੀ ਖੋਜ ਰੱਖਿਆ ਕਰੋ।

ਤੇ ਕਹਿੰਦਾ ਜਦ ਤੱਕ ਅਵਸਥਾ ਘੱਟ ਏ ਕਾਪੀਆਂ ਲਾ ਲਓ, ਰਾਤ ਨੂੰ ਜ਼ਰੂਰ 2 ਮਿੰਟ ਲਾਇਆ ਕਰੋ, ਅੱਜ ਕਿੰਨਿਆਂ ਦਾ ਦਿਲ ਤੋੜਿਆ ਦੇਖੋ ਜੀ। ਕਾਪੀ ਲਾ ਲਓ ਜਦ ਤੱਕ ਥੱਲੇ ਹੋ, ਆਤਮ ਪਦ ਨੂੰ ਨਹੀਂ ਪਹੁੰਚੇ, ਰਾਤ ਨੂੰ ਜ਼ਰੂਰ ਜੋੜ ਲਾ ਰਿਹਾ ਕਰੋ, ਅੱਜ ਕਿੰਨਿਆਂ ਨਾਲ ਝੂਠ ਬੋਲਿਆ ਗਿਆ। ਮੈਂ ਗੁਰੂ ਦੀ ਜੋਰੀ ਚ ਬੈਠਾ ਜੇ ਗੁਰੂ ਦੇ ਭਰੋਸੇ ਨਾਲ ਦਾਅਵੇ ਨਾਲ ਕਹਿੰਦਾ, ਇੱਕ ਦਿਨ ਇਹ ਅਵਸਥਾ ਆ ਜਾਏਗੀ ਜੇ ਕਿਸੇ ਦਾ ਇੱਕ ਲਫ਼ਜ਼ ਕੱਢ ਕੇ ਦਿਲ ਤੋੜ ਬੈਠੇ ਹੋ ਨਾ ਮੰਨ ਲਓ, ਤੇ 2 ਮਿੰਟ ਬਾਅਦ ਤੁਹਾਨੂੰ ਫੀਲ ਹੋਣਾ ਸ਼ੁਰੂ ਹੋ ਜਾਏਗਾ, ਇਹ ਮੈਨੂੰ ਨਹੀਂ ਸੀ ਕਹਿਣਾ ਚਾਹੀਦਾ, ਅੱਜ ਮੇਰੀ ਕਾਪੀ ਦੇ ਜੋੜ ਵੱਧ ਗਿਆ। ਫਿਰ ਇੱਕ ਉਸੇ ਵੇਲੇ ਸ਼ਾਇਦ ਗੁਟਕਾ ਲੈ ਕੇ ਜਾਂ ਜਵਾਨੀ ਜਪਜੀਤ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੋਗੇ, ਸਤਿਗੁਰੂ ਫਲਾਣੇ ਦਾ ਦਿਲ ਇਹ ਤੇਜ਼ ਲਫ਼ਜ਼ ਨਾਲ ਤੋੜ ਬੈਠਾ, ਹੁਣ ਉਹਨੂੰ ਮਿਲਣਾ ਔਖਾ, ਤੂੰ ਮੈਨੂੰ ਮਾਫ਼ੀ ਦੇ ਦੇ। ਆਖੋ ਸਤਨਾਮ, ਇਹ ਗੁਰਮੁਖ ਦੀ ਅਵਸਥਾ ਬਣ ਜਾਂਦੀ। ਇੱਕ ਬੱਚੇ ਦਾ ਵੀ ਦਿਲ ਟੁੱਟ ਜਾਏ ਨਾ ਉਹਦੇ, ਉਹਨੂੰ ਫਿਰ 2 ਮਿੰਟ ਬਾਅਦ ਚਾਨਣਾ ਹੋ ਜਾਂਦਾ, ਨਿਕਲ ਗਏ ਚੁੱਕਿਆ ਗਿਆ ਹੱਥ, ਇਹ ਹੋ ਗਈ ਕਾਰਵਾਈ, ਬੋਲਿਆ ਗਿਆ ਝੂਠ। ਚਾਨਣਾ ਹੁੰਦਿਆਂ ਹੀ ਫਿਰ ਉਹਦੇ ਕੋਲ ਇੱਕੋ ਇਲਾਜ ਏ, ਹੁਣ ਤੇਰੀ ਬਾਣੀ ਦੁਆਰਾ ਤੂੰ ਬਖਸ਼ ਦੇ। ਇੱਕ ਦਿਨ ਆ ਜਾਂਦਾ ਫਿਰ ਇਹ ਘਟਦੀਆਂ ਜਾਂਦੀਆਂ, ਤੇ ਜੇ ਕੋਈ ਵਿਚਾਰਦਾ ਹੀ ਨਹੀਂ, ਸੋਚਦਾ ਹੀ ਨਹੀਂ, ਖੋਜਦਾ ਹੀ ਨਹੀਂ ਇਧਰਲੇ ਬੰਨੇ, ਫਿਰ ਗੱਲ ਨਹੀਂ ਬਣੇਗੀ। ਬਾਬੇ ਨੇ ਕਿਹਾ, ਇੱਕ ਹੋਰ ਜਗ੍ਹਾ ਵੀ ਕਿਹਾ,

ਪਵਨ ਪਵਿੱਤਰ ਸ਼ਬਦ ਕਬੀਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਨੇ ਜੋ ਕੁਝ ਉਹਨਾਂ ਨਾਲ ਸਮਾਜ ਨੇ ਕੀਤਾ, ਵੱਡਿਆਂ ਲੋਕਾਂ ਨੇ ਕੀਤਾ, ਉਹਦਾ ਜ਼ਿਕਰ ਕਰ ਰਹੇ ਹਨ। ਕਹਿੰਦੇ ਨੇ ਕਿ ਬੰਦਗੀ ਕਰਦਾ ਹਾਂ ਉਹਦੀ ਮਹਾਨ ਕਿਰਪਾ ਨਾਲ, ਸਿਮਰਨ ਕਰਦਾ ਹਾਂ, ਭਗਤੀ ਕਰਦਾ ਹਾਂ, ਪਰ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ। ਲੋਕ ਸਮਝਦੇ ਨੇ ਇੱਕ ਨੀਵੀਂ ਦਾਤਾ ਹੋ ਕੇ ਲੋਕ ਇਹਨੂੰ ਮੱਥੇ ਟੇਕਦੇ ਨੇ। ਹੈਂ, ਇਹ ਕਿਉਂ? ਬੰਦੇ ਦਾ ਸੁਭਾਅ ਹੈ, ਬੰਦਾ ਕਿਸੇ ਦੀ ਵਡਿਆਈ ਵੇਖ ਕੇ ਬਰਦਾਸ਼ਤ ਨਹੀਂ ਕਰਦਾ, ਕਿਸੇ ਦੀ ਪ੍ਰਭੂਤਾ ਵੇਖ ਕੇ ਬਰਦਾਸ਼ਤ ਨਹੀਂ ਕਰਦਾ। ਕਬੀਰ ਜੀ ਨੂੰ ਇਹ ਸਜ਼ਾ ਦਿੱਤੀ ਗਈ ਕਿ ਇਹਨੂੰ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਪਾ ਕੇ ਗੰਗਾ ਵਿੱਚ ਸੁੱਟ ਦਿੱਤਾ ਜਾਵੇ। ਬਹੁਤ ਗਹਿਰੀ, ਬੜੀ ਪਵਿੱਤਰ ਗੰਗਾ, ਜਿਹਦਾ ਅੰਮ੍ਰਿਤ ਵਰਗਾ ਜਲ ਲੋਕ ਲੈ ਕੇ ਆਪਣੇ ਧਨ ਭਾਗ ਸਮਝਦੇ ਨੇ, ਤੇ ਬੰਦਗੀ ਵਾਲੇ ਪੁਰਸ਼ ਨੂੰ ਗੰਗਾ ਵਿੱਚ ਸੁੱਟਣ ਲੱਗੇ ਨੇ। ਕਬੀਰ ਜੀ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਉਹਨਾਂ ਨਾਲ ਬੀਤਿਆ ਉਹਦਾ ਜ਼ਿਕਰ ਕੀਤਾ, ਪਰ ਕਹਿੰਦੇ ਹਨ ਮੇਰਾ ਮਨ ਮਜ਼ਬੂਤ ਸੀ। ਕਿਉਂ? ਮੈਂ ਉਸ ਮਾਲਕ ਦੇ ਪਾਵਨ ਚਰਨ ਆਪਣੇ ਹਿਰਦੇ ਚ ਵਸਾਏ ਨੇ, ਜਿਨ੍ਹਾਂ ਨੇ ਉਸ ਵਾਹਿਗੁਰੂ ਤੇ ਓਟ ਰੱਖੀ, ਜਿਨ੍ਹਾਂ ਨੇ ਉਹਦਾ ਆਸਰਾ ਲਿਆ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ। ਤਾਂ ਆਓ ਪਿਆਰ ਨਾਲ ਸਰਵਣ ਕਰੋ, ਕਹਿ ਰਿਹਾ।

ਇੱਕ ਹੋਰ ਸ਼ਬਦ ਵਿੱਚ ਆਪਣੀ ਜੀਵਨ ਦੀ ਉਹ ਝਾਕੀ ਦਰਸਾ ਰਹੇ ਨੇ ਜੋ ਕੁਝ ਉਹਨਾਂ ਨਾਲ ਬੀਤਿਆ, ਜੋ ਕੁਝ ਉਹਨਾਂ ਨਾਲ ਕੀਤਾ ਗਿਆ। ਕਹਿੰਦੇ ਹਨ, ਇੱਕ ਵਾਰੀ ਦਾ ਜ਼ਿਕਰ ਹੈ, ਮੇਰੀਆਂ ਬਾਹਾਂ ਬੰਨ ਕੇ, ਲੱਤਾਂ ਬੰਨ ਕੇ, ਗਠੜੀ ਦਾ ਰੂਪ ਦੇ ਕੇ, ਗਠੜੀ ਵਾਂਗਰ ਜਿਵੇਂ ਗਠੜੀ ਬੱਧੀ ਹੁੰਦੀ, ਮੈਨੂੰ ਹਾਥੀ ਅੱਗੇ ਸੁੱਟਿਆ ਗਿਆ। ਪੂਜਾ ਬਾਂਧ ਪਿਲਾ ਕਰ ਡਾਰਿਓ, ਪਰ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ, ਹਾਥੀ ਨੂੰ ਉਸ ਗਠੜੀ ਵਿੱਚੋਂ ਪਤਾ ਨਹੀਂ ਕੈਸਾ ਅਕਸ਼ ਪਿਆ, ਕੀ ਦਿਸਿਆ, ਹਾਥੀ ਚੀਕਾਂ ਮਾਰਦਾ ਭੱਜ ਗਿਆ।

ਕਬੀਰ ਜੀ ਮਹਾਰਾਜ ਨੇ ਕੈਸੀ ਬਾਤ ਕਹੀ। ਕਹਿੰਦੇ ਨੇ ਹਾਥੀ ਤਾਂ ਨਮਸਕਾਰਾਂ ਪਿਆ ਕਰਦਾ, ਹਾਥੀ ਆਪਣੀ ਡਿਊਟੀ ਨਹੀਂ ਦੇ ਰਿਹਾ। ਕਿਉਂ ਨਹੀਂ ਦੇ ਰਿਹਾ? ਜਿਹੜਾ ਰਾਮ ਮੇਰੇ ਚ ਬੈਠਾ ਹੋਇਆ ਉਹੀ ਹਾਥੀ ਚ ਬੈਠਾ ਹੋਇਆ। ਪੰਕਜ ਦੇ ਬਸੇ ਭਗਵਾਨ, ਕਹਿੰਦੇ ਨੇ ਮੈਂ ਹੈਰਾਨ ਹਾਂ ਭਈ ਮੈਨੂੰ ਸਜ਼ਾ ਕਿਉਂ ਮਿਲ ਰਹੀ। ਨਾ ਮੈਂ ਚੋਰੀ ਕੀਤੀ, ਨਾ ਮੈਂ ਡਾਕਾ ਮਾਰਿਆ, ਨਾ ਮੈਂ ਕੋਈ ਕਤਲ ਕੀਤਾ, ਕੋਈ ਗਲਤ ਕੰਮ ਹੀ ਨਹੀਂ ਕੀਤਾ, ਸਜ਼ਾ ਕਿਸ ਗੱਲ ਦੀ? ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਚ ਕੁੰਚਰ ਕੋ ਦੀਨਾ, ਬਾਂਧ ਪੋਟ ਕੁੰਚਰ ਕੋ ਦੀਨਾ, ਕੁੰਚਰ ਪੋਟ ਲੈ।

ਭਰ ਲਈ ਨਾ। ਕਹਿੰਦੇ ਨੇ ਹੋਣੀ ਨਹੀਂ, ਇਹਨਾਂ ਨੇ ਤਿੰਨ ਵਾਰੀ ਅੱਗੇ ਵੀ ਮੇਰੀ ਪ੍ਰੀਖਿਆ ਲਈ। ਤੀਨ ਬਾਰ ਪਤੀ

कसे हो मार्ग सन।

मैं दस्य हो, मैं दस्य हो, मैं दस्य हो।

संत मैं दसेओ मार्ग संत सको मैं दसेओ।

ਸਭਾ ਉਪਰੇ ਨਾਲ ਸਭੇ ਆਸਾਂ ਪੂਰੀਆਂ ਗੁਰ ਮਹਿਲੇ

ਉਹ ਦਿਨ ਰਾਤ ਉਸ ਅਕਾਲ ਪ੍ਰਭੂ ਦੇ ਦੀਦਾਰਾਂ ਲਈ, ਉਸ ਦੇ ਮਿਲਣ ਦੇ ਲਈ ਬੇਚੈਨ ਰਹਿੰਦਾ ਹੈ ਅਤੇ ਅੰਦਰ ਇੱਕ ਸਵਾਲ ਪੈਦਾ ਰਹਿੰਦਾ ਹੈ, ਕਿਉਂ ਦਰਸ਼ਨ ਪਾਈਆ, ਕਿਵੇਂ ਉਸ ਦਾ ਮੈਂ ਦਰਸ਼ਨ ਕਰਾਂ, ਕਿਵੇਂ ਮੈਂ ਉਸ ਨੂੰ ਮਿਲਾਂ, ਅਤੇ ਪਿਆਸ ਕਿਤਨੀ ਗਹਿਰੀ ਹੁੰਦੀ ਹੈ। ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੋਲਾਈ ਆ। ਇਸ ਦੇ ਵਿੱਚ ਇਹ ਆਖਿਆ ਹੈ ਕਿ ਇਹ ਮੇਰੇ ਸਾਹਿਬ, ਜੇ ਮੈਨੂੰ ਇੱਕ ਬਿੰਦ, ਇੱਕ ਪਲ, ਇੱਕ ਛਿੰਦੇ ਵਾਸਤੇ ਵੀ ਤੂੰ ਬੁਲਾ ਲਵੇਂ, ਮੈਨੂੰ ਮਿਲ ਪਵੇ, ਮੈਨੂੰ ਮੌਕਾ ਦੇ ਦੇਵੇਂ, ਤਾਂ ਮੈਂ ਸਮਝਾਂਗਾ ਮੈਂ ਲੱਖਾਂ ਪਾ ਲੈ, ਮੈਂ ਲੱਖ ਵਿੜਤੇ ਸਾਹਿਬਾ, ਮੈਂ ਸਭ ਕੁਝ ਪਾ ਲਿਆ, ਮੈਂ ਲੱਖਾਂ ਕਰੋੜਾਂ ਹਾਸਲ ਕਰ ਲਏ, ਜੇ ਮੈਨੂੰ ਇੱਕ ਮੂਮੈਂਟ ਦੇ ਵਾਸਤੇ ਵੀ ਆਪਣਾ ਮਿਲਣ ਦੇ ਦੇਵੇਂ, ਆਪਣੇ ਦੀਦਾਰ ਦੇ ਦੇਵੇਂ, ਆਪਣੇ ਆਪ ਨੂੰ ਮਿਲਾ ਲਵੇਂ, ਕਿਉਂਕਿ ਮੈਂ ਸਭ ਕੁਝ ਕਰਕੇ ਦੇਖ ਲਿਆ ਹੈ, ਕਿਸੇ ਵੀ ਚੀਜ਼ ਚ ਤ੍ਰਿਪਤੀ ਨਹੀਂ ਹੈ, ਫੁਲਫਿਲਮੈਂਟ ਨਹੀਂ ਹੈ, ਜੁਆਏ ਨਹੀਂ ਹੈ, ਸਭ ਕੁਝ ਆਰਟੀਫਿਸ਼ਲ ਹੈ, ਫੇਕ ਹੈ, ਮੋਮੈਂਟਰੀਲੀ ਹੈ ਅਤੇ ਦੁੱਖ ਦਾ ਕਾਰਨ ਹੈ। ਦੁਨੀਆਂ ਦਾ ਹਰ ਸੁੱਖ ਜੋ ਹੈ ਉਹ ਨਾਲ ਹੀ ਨਾਲ ਦੁੱਖ ਵੀ ਦਿੰਦਾ ਹੈ। ਇਸ ਕਰਕੇ ਕਹਿੰਦੇ ਹਨ, ਮੈਂ ਚਾਰੇ ਕੁੰਡਾਂ ਪਾ ਲਈਆਂ, ਮੈਂ ਹਰ ਥਾਂ ਤੇ ਭਾਵ, ਮੈਂ ਸਭ ਕੁਝ ਦੇਖ ਲਿਆ ਹੈ, ਤੁਧ ਜੇਵੜ ਨਾ ਸਾਈਆਂ, ਐ ਸਾਈ ਤੇਰੇ ਵਰਗਾ ਕੋਈ ਨਹੀਂ ਹੈ। ਮੇਰੇ ਅੰਦਰ ਇੱਕ ਖਾਹਿਸ਼ ਹੈ, ਇੱਕ ਪਿਆਸ ਹੈ, ਇੱਕ ਉਮੰਗ ਹੈ, ਇੱਕ ਤਮੰਨਾ ਹੈ, ਇੱਕ ਜਾਚਨਾ ਹੈ, ਇੱਕ ਲੌਂਗਿੰਗ ਹੈ ਕਿ ਤੇਰੇ ਦਰਸ਼ਨ ਮੈਨੂੰ ਕਿਵੇਂ ਹੋ। ਸ਼ਬਦ ਦਾ ਪਹਿਲਾ ਹਿੱਸਾ ਜੋ ਹੈ ਉਸ ਦੇ ਵਿੱਚ ਮਹਾਰਾਜ ਜੀ ਇੱਕ ਜਗਿਆਸਾ ਪੇਸ਼ ਕਰਦੇ ਹਨ ਅਤੇ ਐਸਾ ਜਗਿਆਸੂ ਮਹਾਂਪੁਰਖਾਂ ਦੇ, ਸੰਤਾਂ ਦੇ ਪਾਸ ਆ ਕੇ ਬੇਨਤੀ ਕਰਦਾ ਹੈ। ਉਸ ਬੇਨਤੀ ਨੂੰ ਆਓ ਗਾਈਏ, ਦਿਲੋਂ ਗਾਈਏ।

ਇੱਥੇ ਤੱਕ ਇੱਕ ਪਹਿਲਾ ਹਿੱਸਾ ਜੋ ਸ਼ਬਦ ਦਾ ਹੈ ਇਹਦੇ ਵਿੱਚ ਤਾਂ ਇੱਕ ਖਾਹਿਸ਼ ਪੇਸ਼ ਕੀਤੀ ਹੈ। ਅੱਗੇ ਮਹਾਂਪੁਰਖਾਂ ਵੱਲੋਂ ਜਵਾਬ ਮਿਲਦਾ ਹੈ ਅਗਲੇ ਹਿੱਸੇ ਚ। ਅਗਲੇ ਹਿੱਸੇ ਦੇ ਵਿੱਚ ਆਪਣਾ ਧਿਆਨ, ਕੱਲ ਮੈਂ ਆਖਿਆ ਸੀ ਆਪਣੇ ਧਿਆਨ ਦਾ ਧਿਆਨ ਰੱਖਿਆ ਕਰੋ। ਸਾਡਾ ਧਿਆਨ ਇਤਨਾ ਕਮਜ਼ੋਰ ਹੈ ਕਿ ਸੈਟਿੰਗ ਦੇ ਵਿੱਚ ਖਿੰਡ ਜਾਂਦਾ ਹੈ। ਜੁੜੇ ਰਹੇ ਕਰੋ ਸ਼ਬਦ ਦੇ ਨਾਲ। ਨਹੀਂ ਤਾਂ ਫਿਰ ਬੜੀ ਸਾਰੀ ਫਿਰ ਐਫਰਟ ਕਰਨੀ ਪੈਂਦੀ ਹੈ ਮਾਇੰਡ ਨੂੰ ਟਿਊਨ ਕਰਨ ਦੇ ਵਾਸਤੇ। ਅੱਖਾਂ ਬੰਦ ਕਰਕੇ ਕੀਰਤਨ ਸੁਣਿਆ ਕਰੋ ਤਾਂ ਕਿ ਕੋਈ ਆਵੇ ਜਾਵੇ ਉਸ ਦੇ ਨਾਲ ਤੁਹਾਡਾ ਮਨ ਡਿਸਟਰੈਕਟ ਨਾ ਹੋ। ਸਤਸੰਗ ਦੇ ਇਹ ਅਸੂਲ ਹੁੰਦੇ ਹਨ, ਇੱਕ ਦਫਾ ਮਨ ਨੂੰ ਜੋੜ ਲਿਆ ਔਰ ਫਿਰ ਮਨ ਦੁਆਰਾ ਉਸ ਚੋਂ ਟੁੱਟੇ ਨਾ, ਉਸ ਲੜੀ ਦੇ ਨਾਲ ਜੁੜਿਆ ਰਹੇ। ਤਾਂ ਪਹਿਲਾ ਹਿੱਸਾ ਮੈਂ ਸ਼ਬਦ ਦਾ ਆਪ ਜੀ ਨੂੰ ਸੁਣਾਇਆ ਹੈ ਕਿ ਇਸ ਦੇ ਵਿੱਚ ਇੱਕ ਭੁੱਖ ਹੈ, ਇੱਕ ਤੜਪ ਹੈ। ਇਹੀ ਬੜੇ ਭਾਗਾਂ ਦੇ ਨਾਲ ਪੈਦਾ ਹੁੰਦੀ ਹੈ ਪਹਿਲੇ ਦਿਨ। ਅਗਰ ਅਸੀਂ ਸਾਰੇ ਜਾਣੇ ਆਪਣੇ ਅੰਦਰ ਬਹੁਤ ਇਮਾਨਦਾਰੀ ਦੇ ਨਾਲ ਆਪਣੇ ਦਿਲਾਂ ਚ ਝਾਤ ਮਾਰ ਕੇ, ਨਜ਼ਰ ਮਾਰ ਕੇ ਅੰਦਰ ਦੇਖੀਏ ਕਿ ਸਾਡੇ ਦਿਲ ਇਤਨੇ ਹੀ ਰੱਬ ਨੂੰ ਮਿਲਣ ਲਈ ਤੜਪਦੇ ਹਨ, ਆਪਣੇ ਆਪਣੇ ਅੰਦਰੋਂ ਸੱਚਾ ਜਵਾਬ ਲੱਭਣਾ ਕਿ ਰੱਬ ਨੂੰ ਮਿਲਣ ਲਈ ਸਾਡੇ ਦਿਲ ਕਿਸ ਤਰ੍ਹਾਂ ਤੜਪਦੇ ਹਨ। ਇਸ ਤਰ੍ਹਾਂ ਦੀ ਅਵਸਥਾ ਹੈ ਔਰ ਜਿਤਨੀ ਦੇਰ ਤੱਕ ਕਿਸੇ ਵਸਤੂ ਲਈ ਦਿਲ ਦੀ ਇਤਨੀ ਇੰਟੈਂਸ ਡਿਜ਼ਾਇਰ ਨਾ ਹੋਵੇ ਉਤਨੀ ਦੇਰ ਤੱਕ ਇਨਸਾਨ ਸੁਸਤ ਰਹਿੰਦਾ, ਆਲਸੀ ਰਹਿੰਦਾ ਹੈ, ਪੂਰੀ ਮਿਹਨਤ ਨਹੀਂ ਕਰਦਾ। ਫਿਰ ਕਹਿੰਦਾ ਹੈ ਮੈਨੂੰ ਸੁਬਾਹ ਉੱਠ ਨਹੀਂ ਹੁੰਦਾ, ਮੈਨੂੰ ਆ ਨਹੀਂ ਕਰ ਹੁੰਦਾ, ਮੈਨੂੰ ਉਹ ਨਹੀਂ ਕਰ ਹੁੰਦਾ। ਇਹ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਕਿਸੇ ਚੀਜ਼ ਦੀ ਜੋ ਖਾਹਿਸ਼ ਹੈ ਉਸਦੀ ਇੰਟੈਂਸਿਟੀ ਜੋ ਹੈ ਉਹ ਕੰਪਲੀਟ ਨਾ ਹੋਵੇ। ਉਹ ਹੋ ਜਾਏ ਤਾਂ ਇਨਸਾਨ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ। ਸੋ ਸਾਡੇ ਅੰਦਰਾਂ ਨੂੰ ਅਸੀਂ ਦੇਖਣਾ ਹੈ ਕਿ ਇਸ ਖਾਹਿਸ਼ ਤੋਂ ਖਾਲੀ ਹਨ ਜਾਂ ਸਾਡੇ ਅੰਦਰ ਖਾਹਿਸ਼ ਹੈ, ਜਾਂ ਕਿ ਕਦੀ ਕਦਾਈ ਸੁਣ ਸੁਣਾ ਕੇ ਪੈਦਾ ਹੋ ਜਾਂਦੀ ਹੈ ਫਿਰ ਡਿਮ ਹੋ ਜਾਂਦੀ ਹੈ। ਵੀ ਨੀਡ ਟੂ ਫਾਇੰਡ ਆਊਟ ਅਵਰ ਸੈਲਫ। ਇਹ ਵੀ ਸੈਲਫ ਰਿਅਲਾਈਜੇਸ਼ਨ ਹੁੰਦਾ ਹੈ ਕਿ ਆਪਣੀ ਅਵਸਥਾ ਦਾ, ਆਪਣੀ ਸਟੇਟ ਆਫ ਮਾਇੰਡ ਦਾ ਐਗਜੈਕਟਲੀ ਪਤਾ ਹੋਣਾ ਕਿ ਜੇ ਰੱਬ ਨੂੰ ਮਿਲਣ ਦੀ ਖਾਹਿਸ਼ ਹੈ ਤਾਂ ਸੱਚ ਬੋਲਣਾ ਕਿ ਹਾਂ ਹੈ, ਜੇ ਨਹੀਂ ਹੈ ਤਾਂ ਵੀ ਸੱਚ ਬੋਲਣਾ ਕਿ ਨਹੀਂ ਹੈ, ਜਾਂ ਥੋੜੀ ਬਹੁਤ ਹੈ ਜਾਂ ਕਦੇ ਕਦਾਈ ਪੈਦਾ ਹੁੰਦੀ ਹੈ। ਪਰ ਜਿਤਨੀ ਦੇਰ ਤੱਕ ਉਹ ਖਾਹਿਸ਼ ਹੀ ਪੂਰੀ ਨਹੀਂ ਹੋਏਗੀ ਉਤਨੀ ਦੇਰ ਤੱਕ ਉਹ ਮਿਲਣ ਕਿਸ ਤਰ੍ਹਾਂ ਹੋ ਸਕਦਾ ਹੈ। ਸੋ ਇੱਥੇ ਸਾਨੂੰ ਇੱਕ ਅਵਸਥਾ ਦੇ ਦਰਸ਼ਨ ਹੋ ਰਹੇ ਹਨ ਜਿੱਥੇ ਮਨ ਉਸ ਦੇ ਦੀਦਾਰਾਂ ਨੂੰ ਇਤਨਾ ਲੋਚ ਰਿਹਾ ਹੈ ਕਿ ਕਹਿੰਦਾ ਹੈ ਕਿ ਇਹ ਪ੍ਰਭੂ ਇੱਕ ਬਿੰਦ ਦੇ ਵਾਸਤੇ ਵੀ ਅਗਰ ਤੂੰ ਮੈਨੂੰ ਆਪਣੇ ਦਰਸ਼ਨ ਦੇ ਦੇਵੇਂ, ਇੱਕ ਪਲ ਛਿੰਨ ਦੇ ਵਾਸਤੇ ਵੀ ਤੂੰ ਆਪਣਾ ਦੀਦਾਰ ਕਰਨ ਦਾ ਮੈਨੂੰ ਮੌਕਾ ਦੇ ਦੇਵੇਂ ਤੇ ਮੈਨੂੰ ਬੁਲਾ ਲਵੇਂ, ਉਤਨੇ ਦੇ ਵਿੱਚ ਹੀ ਮੈਂ ਸਮਝਾਂਗਾ ਕਿ ਮੈਂ ਸਭ ਕੁਝ ਪਾ ਲਿਆ ਹੈ। ਇਤਨੀ ਇੰਟੈਂਸ ਖਾਹਿਸ਼ ਹੈ ਅਤੇ ਮੈਂ ਚਾਰੇ ਕੁੰਡਾਂ ਪਹਲੀਆਂ, ਹੋਰ ਮੇਰੀ ਕਿਸੇ ਚੀਜ਼ ਦੇ ਵਿੱਚ ਕੋਈ ਇੱਛਾ ਨਹੀਂ। ਸੰਤਾਂ ਨੂੰ ਜਾ ਕੇ ਪੁੱਛਦੇ ਹਨ ਕਿ ਦੱਸੋ ਮਾਰਗ, ਦੱਸੋ ਰਸਤਾ, ਦੱਸੋ ਕਿਵੇਂ ਉਸ ਪ੍ਰਭੂ ਨੂੰ ਮਿਲਿਆ ਜਾਏ। ਆਪਣੇ ਆਪੇ ਨੂੰ ਮਿਲਣਾ ਤੇ ਪ੍ਰਭੂ ਨੂੰ ਮਿਲਣਾ ਇੱਕ ਹੀ ਗੱਲ। ਆਪਣੇ ਆਪੇ ਦੀ ਪਹਿਚਾਣ ਹੀ ਪ੍ਰਭੂ ਦੀ ਪਹਿਚਾਣ ਹੈ, ਕਿਉਂਕਿ ਜੋ ਸਾਡਾ ਆਪਣਾ ਆਪਾ ਹੈ ਉਹ ਪ੍ਰਭੂ ਤੋਂ ਬਿਨਾਂ ਤੇ ਹੋ ਨਹੀਂ ਨਾ ਸਕਦਾ। ਕੋਈ ਵੀ ਚੀਜ਼ ਅਕਾਲ ਪੁਰਖ ਤੋਂ ਬਿਨਾਂ ਤੇ ਹੋ ਨਹੀਂ ਸਕਦੀ। ਉਸ ਦੇ ਦਰਮਿਆਨ ਦੇ ਵਿੱਚ ਇੱਕ ਝੂਠੀ ਹਸਤੀ ਪੈਦਾ ਹੋ ਗਈ ਹੈ। ਉਸ ਦੇ ਦਰਮਿਆਨ ਦੇ ਵਿੱਚ ਇੱਕ ਫੇਕ ਹਸਤੀ ਜੋ ਹੈ ਉਹ ਫੋਰਮ ਹੋ ਗਈ ਹੈ। ਉਸੇ ਨੂੰ ਹੀ ਹਉਮੈ ਹੈ, ਉਹੀ ਮੈਂ ਕਹਿੰਦੀ ਹੈ,
ਉਸ ਮੈਂ ਨੂੰ ਹੀ ਸਭ ਦੁੱਖ ਹਨ, ਉਸ ਮੈਂ ਨੂੰ ਹੀ ਮੇਰਾ ਮੇਰੀ ਹੈ। ਅਤੇ ਜਦੋਂ ਉਹ ਜਿਹੜੀ ਗਲਤ ਫਾਰਮ ਹੋਈ ਉਹ ਹਸਤੀ ਹੈ ਉਹ ਪਰੇ ਹਟ ਜਾਏਗੀ, ਦਰਮਿਆਨ ਚ ਉਹੀ ਦੀਵਾਰ ਹੈ, ਔਰ ਜਦੋਂ ਉਹ ਦੀਵਾਰ ਟੁੱਟ ਜਾਏਗੀ ਉਦੋਂ ਫਿਰ ਜੋ ਸਾਡਾ ਅਸਲ ਆਪਾ ਹੈ ਉਹ ਅੰਦਰ ਪਰਮਾਤਮਾ ਦੀ ਹੀ ਜੋਤ ਹੈ, ਉਸਦੇ ਦਰਸ਼ਨ ਹੋ ਜਾਣਗੇ, ਔਰ ਉਸਦੇ ਵਾਸਤੇ ਇਹ ਅਰਦਾਸ ਹੈ, ਇਹ ਜਾਚਨਾ ਹੈ ਕਿ ਇਹ ਸੰਤੋ ਮੈਨੂੰ ਮਾਰਗ ਦੱਸੋ। ਗੁਰੂ ਮਹਾਰਾਜ ਜੀ ਨੇ ਸ਼ਬਦ ਨੂੰ ਕਿੰਨੇ ਬਿਊਟੀਫੁਲ ਢੰਗ ਨਾਲ ਕੰਪੋਜ਼ ਕੀਤਾ ਹੈ, ਪਹਿਲਾਂ ਡਿਜ਼ਾਇਰ ਪੇਸ਼ ਕੀਤੀ ਹੈ, ਖਾਹਿਸ਼ ਪੇਸ਼ ਕੀਤੀ ਹੈ, ਤਮੰਨਾ ਪੇਸ਼ ਕੀਤੀ ਹੈ, ਫਿਰ ਮਾਰਗ ਲੱਭਣ ਦੀ ਇੱਛਾ ਹੈ, ਉਸਦੇ ਵਾਸਤੇ ਢੂੰਡ ਹੈ, ਸਰਚ ਹੈ ਕਿ ਇਹ ਸੰਤੋ ਮੈਨੂੰ ਉਹ ਮਾਰਗ ਦੱਸੋ ਤਾਂ ਕਿ ਮੈਂ ਉਸ ਮਾਰਗ ਤੇ ਚੱਲ ਪਾਵਾਂ, ਚੱਲਦਾ ਚੱਲਦਾ ਉਸ ਪ੍ਰਭੂ ਨੂੰ ਮੈਂ ਪਾ ਲਵਾਂ। ਉਹ ਮਹਾਂਪੁਰਸ਼ ਦੱਸਦੇ ਹਨ ਮਾਰਗ ਇਹ ਹੈ, ਰਸਤਾ ਇਹ ਹੈ, ਉਸ ਪ੍ਰਭੂ ਨੂੰ ਮਿਲਣ ਦੇ ਵਾਸਤੇ ਜੋ ਰਾਹ ਹੈ ਉਹਦੇ ਵਿੱਚ ਆਹਾ ਆਹਾ ਕਰਨਾ ਪੈਂਦਾ ਹੈ। ਉਸਨੂੰ ਹੁਣ ਸੁਣੋ ਪ੍ਰੇਮ ਦੇ ਨਾਲ,

0: ਜਿਹੜਾ ਸੇਵਕ
1: ਆਪਣਾ ਮਨ ਪੇਸ਼ ਕਰੇ
0: ਮਨ ਵੇਚਣ ਦਾ ਭਾਵ ਜਦੋਂ ਅਸੀਂ ਕੋਈ ਚੀਜ਼ ਆਪਣੀ ਕੋਈ ਚੀਜ਼ ਕਿਸੇ ਨੂੰ ਵੇਚ ਦਈਏ ਫਿਰ ਉਸ ਉੱਤੇ ਸਾਡੀ ਓਨਰਸ਼ਿਪ ਨਹੀਂ ਰਹਿ ਜਾਂਦੀ ਉਸ ਦਾ ਓਨਰ ਉਹ ਹੋ ਜਾਂਦਾ ਹੈ ਜਿਸ ਨੂੰ ਉਹ ਵੇਚ ਦਿੱਤਾ ਜਾਂਦਾ ਓਨਰਸ਼ਿਪ ਜੋ ਹੈ ਉਹ ਬਦਲ ਜਾਂਦੀ ਹੈ ਗੁਰੂ ਮਹਾਰਾਜ ਜੀ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ ਤੁਹਾਨੂੰ ਆਪਣਾ ਮਨ ਜੋ ਹੈ ਉਹ ਵੇਚ ਦੇਣਾ ਪਏਗਾ ਸਤਿਗੁਰੂ ਨੂੰ ਅਤੇ ਤੁਹਾਡੇ ਮਨ ਦਾ ਓਨਰ ਜੋ ਹੈ ਉਹ ਸਤਿਗੁਰੂ ਹੋਏਗਾ ਕਿਉਂਕਿ ਹੁਣ ਸਾਡੀ ਜ਼ਿੰਦਗੀ ਨੂੰ ਮਨ ਚਲਾਉਂਦਾ ਮਨ ਚਲਾਉਂਦਾ ਅਸੀਂ ਆਖਦੇ ਹਾਂ ਮੇਰਾ ਮਨ ਨਹੀਂ ਮੰਨਦਾ ਮੇਰਾ ਮਨ ਆ ਕਹਿੰਦਾ ਹਾਲੇ ਮੇਰੇ ਮਨ ਨੂੰ ਗੱਲ ਲੱਗਦੀ ਨਹੀਂ ਗੁਰਬਾਣੀ ਪੜ੍ਹਨ ਨੂੰ ਮੇਰਾ ਮਨ ਲੱਗਦਾ ਨਹੀਂ ਹੈ ਵਾਹਿਗੁਰੂ ਦਾ ਸਿਮਰਨ ਕਰਨ ਲੱਗਦਾ ਹਾਂ ਤਾਂ ਮੇਰਾ ਮਨ ਲੱਗਦਾ ਨਹੀਂ ਸੋ ਇਹ ਮਨ ਹੀ ਰੁਕਾਵਟ ਔਰ ਮਨ ਫਿਰ ਆਪਣੀ ਇੱਛਾ ਜੋ ਹੈ ਉਹ ਪੂਰੀ ਨਾ ਹੋਵੇ ਤਾਂ ਕ੍ਰੋਧਿਤ ਹੁੰਦਾ ਹੈ ਗੁੱਸਾ ਚੜ੍ਹਦਾ ਹੈ ਗੁਰੂ ਮਹਾਰਾਜ ਜੀ ਆਖਦੇ ਨੇ ਇਨਸਾਨ ਤੈਨੂੰ ਆਪਣਾ ਮਨ ਗੁਰੂ ਨੂੰ ਦੇ ਦੇਣਾ ਪਏਗਾ ਜਦੋਂ ਅਸੀਂ ਆਪਣਾ ਮਨ ਐਕਸਰਸਾਈਜ਼ ਨਾ ਕਰ ਸਕੀਏ ਤਾਂ ਸਾਡੀ ਆਪਣੀ ਅਥਾਰਟੀ ਖਤਮ ਹੋ ਜਾਂਦੀ ਹੈ ਸਾਡੀ ਅਥਾਰਟੀ ਨਹੀਂ ਰਹਿ ਜਾਂਦੀ ਮੇਰਾ ਮਨ ਕਹਿੰਦਾ ਹੈ ਸੌਣ ਨੂੰ ਪਰ ਉਹ ਅਸੀਂ ਕਿਸੇ ਨੂੰ ਦੇ ਚੁੱਕੇ ਹਾਂ ਉਸਦੀ ਮਰਜ਼ੀ ਹੈ ਸੌਣ ਦੇਵੇ ਜਾਂ ਨਾ ਸੌਣ ਦੇਵੇ ਮੇਰਾ ਮਨ ਕਰਦਾ ਹੈ ਸਰਟਨ ਚੀਜ਼ਾਂ ਰੈਲਿਸ਼ ਕਰਨ ਨੂੰ ਜਿਸ ਨੂੰ ਅਸੀਂ ਦੇ ਚੁੱਕੇ ਹਾਂ ਮਨ ਉਸਦੀ ਮਰਜ਼ੀ ਹੈ ਉਹ ਕਰਨ ਦੇਵੇ ਜਾਂ ਨਾ ਕਰਨ ਦੇਵੇ ਮੈਨੂੰ ਕੋਈ ਗਾਲੀ ਦਿੰਦਾ ਹੈ ਮੇਰਾ ਮਨ ਕਰਦਾ ਹੈ ਮੈਂ ਉਸਨੂੰ 10 ਗਾਲੀਆਂ ਦਿਆਂ ਪਰ ਹੁਣ ਕਿਉਂਕਿ ਮੇਰੇ ਪਾਸ ਮਨ ਰਹਿ ਨਹੀਂ ਗਿਆ ਕਿਉਂਕਿ ਕਿਸੇ ਨੂੰ ਦੇ ਚੁੱਕਾ ਜਦ ਕਿਸੇ ਨੂੰ ਦੇ ਚੁੱਕਾ ਹਾਂ ਤਾਂ ਫਿਰ ਮੈਂ ਰਿਐਕਟ ਕਿਵੇਂ ਕਰਾਂਗਾ ਮਨ ਨਹੀਂ ਹੈ ਪਾਸ ਔਰ ਜੇ ਮਨ ਦੇ ਦਿੱਤਾ ਤੇ ਹਸਤੀ ਹੀ ਦੇ ਦਿੱਤੀ ਸਮਝੋ ਹਸਤੀ ਹੀ ਦੇ ਉਸ ਫੇਕ ਹਸਤੀ ਨੂੰ ਝੂਠੀ ਹਸਤੀ ਨੂੰ ਜੋ ਸਾਡੀ ਸਭਨਾ ਦੀ ਇੱਕ ਫੋਰਮ ਹੋਈ ਹੋਈ ਹੈ ਉਸ ਹਸਤੀ ਨੂੰ ਮਹਾਰਾਜ ਜੀ ਛੀਨ ਲੈਣਾ ਚਾਹੁੰਦੇ ਹਨ ਮਹਾਰਾਜ ਜੀ ਸਾਥੋਂ ਲੈ ਲੈਣਾ ਚਾਹੁੰਦੇ ਹਨ ਕਿਉਂਕਿ ਸਭ ਤੋਂ ਘਟੀਆ ਚੀਜ਼ ਇਹੀ ਹੈ ਔਰ ਇਨਸਾਨ ਆਪਣਾ ਮਨ ਕਿਸੇ ਨੂੰ ਦਿੰਦਾ ਨਹੀਂ ਕਿਸੇ ਨੂੰ ਨਹੀਂ ਇਹ ਦੇ ਸਕਦਾ ਪਰ ਗੁਰੂ ਦਾ ਰਿਸ਼ਤਾ ਹੀ ਐਸਾ ਹੈ ਕਿ ਜਿੱਥੇ ਇੱਕ ਮਨ ਦੇਣਾ ਪੈਂਦਾ ਹੈ ਮਹਾਰਾਜ ਜੀ ਆਖਦੇ ਹਨ ਮਨ ਅਰਪਿਓ ਹੁਣ ਇਹ ਦੇਖ ਲਓ ਕਿਤਨੀ ਆਸਾਨ ਗੱਲ ਕਿਤਨੀ ਆਸਾਨ ਗੱਲ ਗੁਰੂ ਝਿੜਕ ਸਕਦਾ ਹੈ ਅਗਰ ਉਹ ਤਾੜੇ ਝਿੜਕੇ ਨਾਰਾਜ਼ ਹੋਏ ਅਸੀਂ ਉਸਦੇ ਆਦੀ ਨਹੀਂ ਹਾਂ ਕਿ ਸਾਨੂੰ ਕੋਈ ਝਿੜਕੇ ਸਾਡੀ ਹੋਮੇ ਅਲਾਓ ਨਹੀਂ ਕਰਦੀ ਨਹੀਂ ਨਾ ਕਰਦੀ ਹ ਹਉਮੈ ਅਲਾਓ ਨਹੀਂ ਕਰਦੀ, ਹਉਮੈ ਪਸੰਦ ਨਹੀਂ ਕਰਦੀ ਕਿ ਉਸਦੇ ਰਸਤੇ ਦੇ ਵਿੱਚ ਕੋਈ ਆਵੇ। ਪਰ ਇਹ ਹੁਣ ਸੁਭਾਅ, ਇਹ ਪੈਟਰਨ ਸਾਰੇ ਦੇ ਸਾਰੇ ਗੁਰੂ ਨੇ ਤੋੜਨੇ ਹਨ, ਤਾਂ ਹੀ ਉਹ ਹਸਤੀ ਟੁੱਟੇਗੀ। ਉਸ ਹਸਤੀ ਨੂੰ ਗੁਰੂ ਨੇ ਮਾਰ ਦੇਣਾ ਹੈ। ਮਹਾਰਾਜ ਜੀ ਨੇ ਆਖਿਆ ਮਰਨਾ ਪੈਂਦਾ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖ ਅੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਸਤਿਗੁਰੂ ਵੀ ਉਦੋਂ ਹੀ ਮਿਲਦਾ ਹੈ, ਨਾਨਕ ਸਤਿਗੁਰ ਤਦ ਹੀ ਪਾਏ, ਸਤਿਗੁਰੂ ਵੀ ਤਦੋਂ ਹੀ ਜਾ ਕੇ ਮਿਲਦਾ ਹੈ ਜੇ ਤੁਹਾਡਾ ਆਪਣਾ ਮਨ ਮਰਜ਼ੀ ਵਾਲਾ ਮਨ ਜੋ ਹੈ ਉਸਨੂੰ ਵਿੱਚੋਂ ਗਵਾ ਦਿਓ। ਕਿਉਂਕਿ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੇ ਵਿੱਚ ਅਸੀਂ ਆਪੋ ਆਪਣੀ ਹਉਮੈ ਨੂੰ ਲੈ ਕੇ ਮਿਲਦੇ ਹਾਂ, ਆਪੋ ਆਪਣੀ ਹਉਮੈ ਨੂੰ ਲੈ ਕੇ ਮਿਲਦੇ ਹਾਂ, ਅਤੇ ਸਾਨੂੰ ਹਮੇਸ਼ਾ ਇਹ ਡਰ ਹੁੰਦਾ ਹੈ ਕਿ ਕਿਤੇ ਮੇਰੀ ਹਉਮੈ ਛੋਟੀ ਨਾ ਪੈ ਜਾਏ, ਮੈਂ ਛੋਟਾ ਨਾ ਪੈ ਜਾਏ। ਦੁਨੀਆਂ ਦੇ ਤਮਾਮ ਰਿਸ਼ਤਿਆਂ ਦੇ ਵਿੱਚ ਅਸੀਂ ਹਉਮੈ ਨੂੰ ਲੈ ਕੇ ਮਿਲਦੇ ਹਾਂ, ਆਪੋ ਆਪਣੀਆਂ ਕੁਆਲਿਟੀਜ਼ ਨੂੰ ਲੈ ਕੇ ਮਿਲਦੇ ਹਾਂ, ਖੂਬੀਆਂ ਨੂੰ ਲੈ ਕੇ ਮਿਲਦੇ ਹਾਂ। ਲੇਕਿਨ ਗੁਰੂ ਦਾ ਇੱਕ ਇਹ ਰਿਸ਼ਤਾ ਹੈ ਜਿਸ ਦੇ ਵਿੱਚ ਆਪਣੀ ਹਉਮੈ ਨੂੰ, ਆਪਣੇ ਮਨ ਨੂੰ, ਆਪਣੀ ਹਸਤੀ ਨੂੰ, ਆਪਣੀ ਹੋਂਦ ਨੂੰ, ਆਪਣੀ ਮਰਜ਼ੀ ਨੂੰ ਬਿਲਕੁਲ ਮਾਰ ਕੇ ਹੀ ਮਿਲਿਆ ਜਾ ਸਕਦਾ, ਵੈਸੇ ਮਿਲਿਆ ਹੀ ਨਹੀਂ ਜਾ ਸਕਦਾ, ਮਿਲਣ ਹੀ ਨਹੀਂ ਹੋ ਸਕਦਾ। ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਢੰਗ ਬਸ ਇਹੀ ਹੈ ਆਪਣੇ ਆਪੇ ਨੂੰ ਪਹਿਚਾਨਣ ਦਾ, ਮਨ ਅਰਪਿਓ, ਹਉਮੈ ਤਜੋ, ਆਪਣਾ ਮਨ ਦੇ ਦਿਓ ਅਤੇ ਆਪਣੀ ਹਉਮੈ ਜੋ ਹੈ ਉਹ ਦੇ ਦਿਓ। ਮਨ ਅਰਪਿਓ ਹਉਮੈ ਤਜੋ ਇਤ ਪੰਥ ਜੁਲਾਈਆ। ਕਹਿੰਦੇ ਆਹ ਪੰਥ ਹੈ, ਅਸੀਂ ਪਤਾ ਨਹੀਂ ਕਿਹੜਾ ਪੰਥ ਕਹਿੰਦੇ ਰਹਿੰਦੇ, ਕਹਿੰਦੇ ਆਹ ਪੰਥ ਹੈ ਜਿਸ ਪੰਥ ਦੇ ਉੱਤੇ ਚੱਲਣਾ ਹੈ। ਮਨ ਅਰਪਿਓ ਹਉਮੈ ਤਜੋ, ਹਰੇਕ ਇਨਸਾਨ ਦੀ ਇੱਕ ਆਪਣੀ ਹਸਤੀ ਹੈ ਅਤੇ ਆਪਣੀ ਅਥਾਰਟੀ ਸਮਝਦਾ ਹੈ। ਦੁਨੀਆਂ ਦੇ ਵਿੱਚ ਜਦੋਂ ਸਾਡੇ ਉੱਤੇ ਕੋਈ ਦੂਸਰੀ ਅਥਾਰਟੀ ਹੁੰਦੀ ਹੈ ਉਦੋਂ ਅਸੀਂ ਉਸਨੂੰ ਹੈਪੀਲੀ ਐਕਸੈਪਟ ਨਹੀਂ ਕਰਦੇ, ਕਈ ਦਫਾ ਮਜਬੂਰੀ ਦੇ ਨਾਲ ਸਾਨੂੰ ਐਕਸੈਪਟ ਕਰਨੀ ਪੈਂਦੀ, ਹੈਪੀਲੀ ਐਕਸੈਪਟ ਨਹੀਂ ਕਰਦੇ। ਦੱਸੋ ਕਿਸ ਦੀ ਅਥਾਰਟੀ ਨੂੰ ਅਸੀਂ ਬਹੁਤ ਹੈਪੀਲੀ ਐਕਸੈਪਟ ਕਰਦੇ ਹਾਂ? ਕਿਸੇ ਵੀ ਅਥਾਰਟੀ ਨੂੰ ਅਸੀਂ ਹੈਪੀਲੀ ਐਕਸੈਪਟ ਨਹੀਂ ਕਰਦੇ, ਪਰ ਇੱਥੇ ਗੁਰੂ ਦੀ ਅਥਾਰਟੀ ਨੂੰ ਸ਼ਿਸ਼ ਜੋ ਹੈ ਉਹ ਪਿਆਰ ਕਰਦਾ ਹੈ। ਇਹ ਫਰਕ, ਮਹਾਰਾਜ ਜੀ ਨੇ ਇੱਕ ਸ਼ਬਦ ਲਿਖਿਆ ਨਾ ਗੁਰੂ ਨਾਨਕ ਸਾਹਿਬ ਜੀ ਨੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਤੁਰਕੀ ਬਚਨੀ ਹਾਟ ਬਿਕਾਨਾ। ਕਹਿੰਦੇ ਮੈਂ ਵਿਕ ਗਿਆ ਹਾਂ। ਪੁਰਾਣੇ ਜ਼ਮਾਨਿਆਂ ਦੇ ਵਿੱਚ ਇਨਸਾਨ ਵਿਕਦੇ ਸਨ, ਅਤੇ ਜਦੋਂ ਇਨਸਾਨ ਕੋਈ ਵਿਕ ਜਾਂਦਾ ਸੀ ਉਹਦੀ ਆਪਣੀ ਕੋਈ ਅਥਾਰਟੀ ਨਹੀਂ ਸੀ ਰਹਿ ਜਾਂਦੀ, ਉਹ ਸਲੇਵ ਬਣ ਜਾਂਦਾ ਸੀ। ਫਿਰ ਜੋ ਉਸਦਾ ਮਾਲਕ ਹੈ ਉਹ ਉਸ ਤੋਂ ਜੋ ਮਰਜ਼ੀ ਕਰਾਵੇ, ਸੌਣ ਦਵੇ ਨਾ ਦਵੇ, ਖਾਣ ਨੂੰ ਦਵੇ ਨਾ ਦਵੇ, ਕੱਪੜਾ ਦਵੇ ਨਾ ਦਵੇ, ਉਹ ਸਲੇਵ ਕੁਛ ਨਹੀਂ ਸੀ ਕਰਦਾ, ਕਿਉਂਕਿ ਉਹ ਉਸਨੇ ਖਰੀਦਿਆ ਹੁੰਦਾ ਸੀ। ਮਹਾਰਾਜ ਜੀ ਕਹਿੰਦੇ ਹਨ ਮੈਂ ਵੀ ਵਿਕਿਆ ਹੋਇਆ ਹਾਂ। ਤੁਰਕੀ ਬਚਨੀ ਹਾਟ ਬਿਕਾਨਾ, ਕਹਿੰਦੇ ਮੈਂ ਵੀ ਵਿਕ ਗਿਆ ਹਾਂ, ਹੁਣ ਮੇਰੀ ਆਪਣੀ ਕੋਈ ਹਸਤੀ ਨਹੀਂ। ਜਦੋਂ ਆਪਣੀ ਹਸਤੀ ਹੀ ਨਾ ਰਹੀ, ਪਰ ਉਹ ਜੋ ਸਲੇਵਰੀ ਸੀ ਉਸ ਦੇ ਵਿੱਚ ਸਲੇਵ ਕਦੇ ਖੁਸ਼ ਨਹੀਂ ਸੀ ਹੁੰਦਾ, ਉਸ ਸਲੇਵਰੀ ਨੂੰ ਸਲੇਵ ਕਦੇ ਹੈਪੀਲੀ ਐਕਸੈਪਟ ਨਹੀਂ ਸੀ ਕਰਦਾ, ਉਸ ਸਲੇਵਰੀ ਨੂੰ ਸਲੇਵ ਕਦੇ ਪਿਆਰ ਨਹੀਂ ਸੀ ਕਰਦਾ। ਅਤਿਅੰਤ ਦੁਖੀ ਹੁੰਦਾ ਸੀ, ਚਾਹੁੰਦਾ ਸੀ ਕਿ ਕਿਸ ਤਰ੍ਹਾਂ ਮੈਂ ਇਸ ਸਲੇਵਰੀ ਦੇ ਵਿੱਚੋਂ ਆਜ਼ਾਦ ਹੋ ਜਾਵਾਂ। ਪਰ ਇਹ ਸਲੇਵਰੀ ਐਸੀ ਹੈ, ਇਹ ਗੁਲਾਮੀ ਐਸੀ ਹੈ ਜਿੱਥੇ ਕਹਿੰਦੇ ਹਨ ਮੈਂ ਆਪਣੀ ਇੱਛਾ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਮੈਂ ਖੁਦ ਵਿਕ ਗਿਆ ਹਾਂ। ਉਦੋਂ ਲੋਕਾਂ ਨੂੰ ਜ਼ਬਰਦਸਤੀ ਪਕੜ ਕੇ ਵੇਚਿਆ ਜਾਂਦਾ ਸੀ, ਫੜ ਲਿਆ ਜਾਂਦਾ ਸੀ, ਫਸਾ ਲਿਆ ਜਾਂਦਾ ਸੀ, ਫਿਰ ਉਹਨਾਂ ਨੂੰ ਵੇਚਿਆ ਜਾਂਦਾ ਸੀ, ਕੁੱਟਿਆ ਮਾਰਿਆ ਜਾਂਦਾ ਸੀ, ਉਹਨਾਂ ਨੂੰ ਖਰੀਦਣ ਵਾਲੇ ਉਹਨਾਂ ਨੂੰ ਖਰੀਦ ਕੇ ਲੈ ਜਾਂਦੇ ਸਨ, ਫਿਰ ਉਹਨਾਂ ਦੀ ਪ੍ਰਾਪਰਟੀ ਹੁੰਦੀ ਸੀ ਔਰ ਉਸ ਦੇ ਵਿੱਚੋਂ ਨਿਕਲਣਾ ਭੱਜ ਜਾਣਾ ਚਾਹੁੰਦੇ ਸਨ। ਪਰ ਇਹ ਸਲੇਵਰੀ ਮੁਹੱਬਤ ਦੇ ਵਿੱਚ ਹੈ, ਪਿਆਰ ਦੇ ਵਿੱਚ, ਕਿਉਂਕਿ ਗੁਰੂ ਇਤਨਾ ਪਿਆਰਾ ਲੱਗਦਾ ਹੈ, ਇਤਨਾ ਮਹਾਨ ਹੈ। ਮਹਾਰਾਜ ਜੀ ਆਖਦੇ ਹਨ ਮੇਰਾ ਦਿਲ ਕਰਦਾ ਹੈ ਕਿ ਮੈਂ ਵਿਕ ਜਾਵਾਂ ਤੇਰੇ ਪਾਸ, ਤੂੰ ਮੇਰਾ ਸਾਹਿਬ ਹੋਵੇਂ, ਜੋ ਤੂੰ ਆਖੇ ਮੈਂ ਉਹੀ ਕਰਾਂ। ਮਹਾਰਾਜ ਜੀ ਆਖਦੇ ਹਨ ਜਿਤਨੀ ਦੇਰ ਤੱਕ ਤੁਹਾਡਾ ਰਿਸ਼ਤਾ ਅਜਿਹਾ ਨਹੀਂ ਹੈ, ਉਤਨੀ ਦੇਰ ਤੱਕ ਤੁਸੀਂ ਜੋ ਤੁਹਾਡਾ ਗਲਤ ਆਪਾ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਜਬ ਤੱਕ ਉਹ ਹਮ ਹੈ ਮੈਂ ਹਾਂ, ਉਹ ਹਸਤੀ ਖਲੋਤੀ ਹੈ, ਉਦੋਂ ਤੱਕ ਫਿਰ ਅਸਲ ਹਸਤੀ ਦੇ ਦੀਦਾਰ ਨਹੀਂ ਹੋ ਸਕਦੇ। ਅਸਲ ਹਸਤੀ ਦੇ ਦੀਦਾਰਾਂ ਦੇ ਵਾਸਤੇ ਇਸ ਝੂਠੀ ਹਸਤੀ ਨੂੰ ਮਰਨਾ ਪਏਗਾ, ਔਰ ਹੋਰ ਕੋਈ ਵੀ ਰਿਸ਼ਤਾ ਸੰਭਵ ਨਹੀਂ ਹੈ ਜਿਸ ਦੇ ਸਾਹਮਣੇ ਇਹ ਮਰ ਸਕੇ। ਬੱਚਾ ਪੇਰੈਂਟਸ ਦੇ ਸਾਹਮਣੇ ਮਰ ਨਹੀਂ ਸਕਦਾ, ਆਪਣੀ ਹਸਤੀ ਨੂੰ ਤਿਆਗ ਨਹੀਂ ਸਕਦਾ, ਪੇਰੈਂਟਸ ਨੂੰ ਉਹ ਜਵਾਬ ਦੇ ਸਕਦਾ, ਬੇਸ਼ੱਕ ਪੋਲਾਈਟਲੀ ਦੇ ਦੇਵੇ, ਉਹਨਾਂ ਦੇ ਨਾਲ ਡਿਸਐਗਰੀ ਕਰ ਸਕਦਾ ਹੈ। ਪਤੀ ਪਤਨੀ ਦਾ ਵੀ ਜੋ ਰਿਸ਼ਤਾ ਹੈ, ਉਸ ਦੇ ਵਿੱਚ ਵੀ ਪਤਨੀ ਪਤੀ ਦੇ ਨਾਲ ਡਿਸਐਗਰੀ ਕਰ ਸਕਦੀ ਹੈ, ਪਤੀ ਪਤਨੀ ਦੇ ਨਾਲ ਡਿਸਐਗਰੀ ਕਰ ਸਕਦਾ ਹੈ। ਭਰਾ ਭਰਾ ਦਾ ਰਿਸ਼ਤਾ ਹੈ, ਉੱਥੇ ਵੀ ਕੋਈ ਵੀ ਭਰਾ ਦੂਸਰੇ ਭਰਾ ਨੂੰ ਐਬਸੋਲੂਟਲੀ ਸਰੈਂਡਰ ਨਹੀਂ ਕਰ ਸਕਦਾ, ਦੋਨਾਂ ਦੀ ਆਪੋ ਆਪਣੀ ਅਥਾਰਟੀ ਹੈ, ਆਪੋ ਆਪਣੀ ਹਸਤੀ ਹੈ। ਸੋ ਸਾਡੀ ਦੁਨੀਆਂ 'ਚ ਕੋਈ ਵੀ ਅਜਿਹਾ ਰਿਸ਼ਤਾ ਨਹੀਂ ਹੈ ਜੋ ਰਿਸ਼ਤਾ ਸਾਡੇ ਲਈ ਇਹ ਗਰਾਊਂਡ ਬਣੇ ਕਿ ਜਿੱਥੇ ਅਸੀਂ ਆਪਣੀ ਹਸਤੀ ਨੂੰ ਮਿਟਾ ਸਕੀਏ, ਆਪਣੀ ਹਸਤੀ ਨੂੰ ਸਰੈਂਡਰ ਕਰ ਸਕੀਏ, ਆਪਣੇ ਆਪ ਨੂੰ ਵੇਚ ਦਈਏ, ਅਤੇ ਵਿਕੀ ਹੋਈ ਚੀਜ਼ ਸਮਝੀਏ ਕਿ ਹੁਣ ਇਹ ਮਾਲਕ ਮੇਰਾ ਇਹ ਹੈ, ਮੇਰੀ ਆਪਣੀ ਕੋਈ ਹਸਤੀ ਨਹੀਂ ਰਹਿ ਗਈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਮਨ ਅਰਪਿਓ ਹੋਮੇ ਤਜੋ ਇਤ ਪੰਚ ਜੁਲਾਈ, ਆਪਣਾ ਮਨ ਤੁਹਾਨੂੰ ਅਰਪਣ ਕਰਨਾ ਪੈਣਾ ਹੈ, ਅਤੇ ਫਿਰ ਹਰ ਗੁਰੂ ਦੇ ਵਚਨ ਨੂੰ ਤੁਹਾਨੂੰ ਸਵੀਕਾਰ ਕਰਨਾ ਪੈਣਾ ਹੈ। ਤੁਸੀਂ ਕਿਸੇ ਵੀ ਵਚਨ ਦੀ ਉਲੰਘਣਾ ਨਹੀਂ ਕਰ ਸਕਦੇ, ਉਹ ਤੁਹਾਡਾ ਰਾਈਟ ਹੀ ਨਹੀਂ ਹੈ, ਤੁਹਾਡਾ ਬਿਲਕੁਲ ਰਾਈਟ ਨਹੀਂ ਹੈ। ਗੁਰੂ ਵੱਲੋਂ ਡਿਸਿਪਲਿਨ ਮਿਲੇਗਾ ਔਰ ਉਸ ਡਿਸਿਪਲਿਨ ਨੂੰ ਤੋੜਨ ਦੀ ਤੁਹਾਨੂੰ ਅਥਾਰਟੀ ਨਹੀਂ। ਆਪਣਾ ਆਪਾ ਮਰ ਗਿਆ ਨਾ, ਆਪਣੀ ਹੋਰ ਕੋਈ ਰਹੀ ਨਹੀਂ ਗਈ। ਉਸ ਡਿਸਿਪਲਿਨ ਦੇ ਵਿੱਚ ਚਲਦਿਆਂ, ਉਸ ਗੁਰੂ ਦੇ ਵਚਨਾਂ ਦੇ ਆਧਾਰ ਤੇ ਚਲਦਿਆਂ ਆਪਣੀ ਫਿਰ ਜ਼ਿੰਦਗੀ ਕੁਛ ਨਹੀਂ ਰਹਿ ਗਈ। ਜੋ ਗੁਰੂ ਦੇ ਵਚਨ ਹਨ, ਜੋ ਗੁਰੂ ਦੇ ਫੁਰਮਾਨ ਹਨ, ਜੋ ਗੁਰੂ ਦਾ ਹੁਕਮ ਹੈ, ਉਸ ਨੂੰ ਕਮਾਉਣਾ ਹੈ ਸਿਰਫ, ਜ਼ਿੰਦਗੀ ਦਾ ਮਨੋਰਥ ਸਿਰਫ ਇਹੀ ਰਹਿ ਜਾਂਦਾ। ਇਸ ਵੇਲੇ ਸਾਡੀ ਜ਼ਿੰਦਗੀ ਦਾ ਮਨੋਰਥ ਜੋ ਹੈ, ਉਹ ਜੋ ਸਾਡੇ ਮਨ ਚਾਹੁੰਦੇ ਹਨ ਉਹ ਹੈ, ਜੋ ਸਾਨੂੰ ਆਲੇ ਦੁਆਲੇ ਇਨਫਲੂਐਂਸ ਮਿਲਦੇ ਹਨ ਉਹ ਹੈ। ਪਰ ਜਦੋਂ ਕੋਈ ਗੁਰੂ ਦਾ ਡਿਸਾਈਪਲ ਬਣ ਜਾਂਦਾ ਹੈ, ਉਦੋਂ ਉਸ ਦਾ ਇੱਕ ਹੀ ਮਨੋਰਥ ਹੁੰਦਾ ਹੈ ਕਿ ਉਹ ਆਪਣੇ ਗੁਰੂ ਦੇ ਵਚਨਾਂ ਨੂੰ ਕਮਾਉਂਦਾ ਹੈ, ਉਹਨਾਂ 'ਚ ਉਸਨੂੰ ਨਫ਼ਾ ਹੋ ਜਾਏ ਤਾਂ ਵੀ ਠੀਕ, ਨੁਕਸਾਨ ਹੋ ਜਾਏ ਤਾਂ ਵੀ ਠੀਕ, ਉਹਨਾਂ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਉਸ ਦੀ ਡੈਥ ਵੀ ਹੋ ਜਾਏ ਤਾਂ ਵੀ ਠੀਕ। ਅਬ ਹਮ ਚਲੀ ਠਾਕੁਰ ਪੈ ਹਾਰ, ਐ ਠਾਕੁਰ ਹੁਣ ਮੈਂ ਤੇਰੇ ਸਾਹਮਣੇ ਆ ਕੇ ਹਾਰ ਗਈ, ਹਾਰ ਮੰਨ ਲਈ। ਜੋ ਹਾਰ ਮੰਨ ਲੈਂਦਾ ਸਰੈਂਡਰ ਕਰ ਦਿੰਦਾ, ਦੂਸਰੇ ਦੇ ਕਬਜ਼ੇ 'ਚ ਆ ਜਾਂਦਾ, ਦੂਸਰੇ ਦੀ ਅਥਾਰਟੀ। ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਹੁਣ ਤੇਰੀ ਮਰਜ਼ੀ ਹੈ ਭਾਵੇਂ ਤੂੰ ਮੈਨੂੰ ਰੱਖ ਜਾਂ ਮਾਰ। ਦੁਨੀਆਂ 'ਚ ਕਿਹੜਾ ਐਸਾ ਰਿਸ਼ਤਾ ਹੈ ਜਿਸ ਨੂੰ ਅਸੀਂ ਇਹ ਕਹਿ ਸਕੀਏ ਕਿ ਤੇਰੀ ਮਰਜ਼ੀ ਹੈ, ਜਦੋਂ ਮਰਜ਼ੀ ਮੈਨੂੰ ਮਾਰ ਦੇ? ਉਸ ਦਾ ਇੱਕ ਝਟਕਾ ਮਾਰਿਆ ਹੋਇਆ ਸਹਾਰ ਨਹੀਂ ਸਕਦੇ, ਅਤੇ ਮਾਰ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਗੁਰੂ ਮਹਾਰਾਜ ਜੀ ਕਹਿੰਦੇ ਸਿਰਫ ਇੱਕ ਗੁਰੂ ਮਹਾਂਪੁਰਸ਼, ਗੁਰੂ ਸਤਿਗੁਰੂ ਹੀ ਇੱਕ ਐਸੀ ਹਸਤੀ ਹੈ ਜੋ ਕਿ ਤੁਹਾਡੇ ਲਈ ਉਹ ਗਰਾਊਂਡ ਬਣਦੀ ਹੈ, ਤੁਹਾਨੂੰ ਹੈਲਪ ਕਰਦੀ ਹੈ, ਜਿਸ ਦੇ ਰਾਹੀਂ ਤੁਸੀਂ ਆਪਣੀ ਇਸ ਹਸਤੀ ਨੂੰ ਮਾਰ ਸਕਦੇ ਹੋ। ਔਰ ਇਸ ਹਸਤੀ ਨੂੰ ਮਾਰੇ ਤੋਂ ਬਿਨਾਂ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ, ਮਨ ਨੂੰ ਠੰਡਕ ਨਹੀਂ ਮਿਲ ਸਕਦੀ, ਮਨ ਨੂੰ ਤ੍ਰਿਪਤੀ ਨਹੀਂ ਮਿਲ ਸਕਦੀ। ਜਨਮਾਂ ਜਨਮਾਂਤਰਾਂ ਦੇ ਰੋਗ ਅਤੇ ਦੁੱਖ ਕਸ਼ਟ ਜੋ ਹਨ ਉਹ ਜਾ ਨਹੀਂ ਸਕਦੇ। ਸੰਤਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਮੈਨੂੰ ਦੱਸੋ ਉਸ ਪ੍ਰਭੂ ਨੂੰ ਮਿਲਣ ਦਾ ਮਾਰਗ ਕੀ ਹੈ, ਮੈਂ ਉਸਦੇ ਦੀਦਾਰ ਕਰਨੇ ਚਾਹੁੰਦਾ ਹਾਂ। ਉਹ ਕਹਿੰਦੇ ਬਸ ਮਾਰਗ ਇਹੀ ਹੈ, ਆਪਣਾ ਮਨ ਗੁਰੂ ਨੂੰ ਅਰਪਣ ਕਰ ਦੇ ਅਤੇ ਆਪਣੀ ਹੋਮੇ ਨੂੰ ਤਿਆਗ ਦੇ। ਉਹ ਤਾਂ ਹੀ ਪੋਸੀਬਲ ਹੋ ਸਕਦਾ ਹੈ ਜੇ ਅਸੀਂ ਉਸ ਦੀ ਰਜ਼ਾ ਦੇ ਵਿੱਚ ਆ ਜਾਈਏ, ਜੇ ਅਸੀਂ ਉਸ ਦੀ ਰਜ਼ਾ ਦੇ ਵਿੱਚ ਆ ਜਾਈਏ। ਕਈ ਦਫਾ ਸਾਨੂੰ ਪਤਾ ਹੁੰਦਾ ਹੈ ਕਿ ਵੀ ਆਹ ਗੱਲ ਗੁਰੂ ਆਸ਼ੇ ਅਨੁਸਾਰ ਸਹੀ ਨਹੀਂ ਹੈ, ਪਰ ਫਿਰ ਵੀ ਅਸੀਂ ਕਰਦੇ ਹਾਂ ਕਿ ਲੋਕਾਚਾਰੀ ਰੱਖਣੀ ਪੈਂਦੀ ਹੈ, ਲੋਕਾਚਾਰੀ ਰੱਖਣੀ ਪੈਂਦੀ। ਉੱਥੇ ਅਸੀਂ ਜਾਣਦੇ ਹਾਂ ਵੀ ਗੁਰੂ ਮਹਾਰਾਜ ਇਸ ਗੱਲ ਨਾਲ ਸਹਿਮਤ ਤੇ ਨਹੀਂ ਹਨ, ਪਰ ਅਸੀਂ ਉਸ ਲਾਈਨ ਨੂੰ ਕ੍ਰੋਸ ਕਰ ਜਾਂਦੇ ਹਾਂ, ਉਸ ਵਚਨ ਦੀ ਉਲੰਘਣਾ ਕਰ ਜਾਂਦੇ ਹਾਂ, ਉਸ ਨੂੰ ਟੱਪ ਜਾਂਦੇ ਹਾਂ, ਆਪਣੀ ਮਨ ਮਰਜ਼ੀ ਉੱਤੇ ਇਸਤੇਮਾਲ ਕਰ ਜਾਂਦੇ ਹਾਂ, ਉੱਥੇ ਰਿਸ਼ਤਾ ਟੁੱਟ ਜਾਂਦਾ, ਉੱਥੇ ਅਸੀਂ ਗਿਰ ਜਾਂਦੇ, ਕਿਉਂਕਿ ਉੱਥੇ ਫਿਰ ਆਪਣੀ ਹਸਤੀ ਲੈ ਆਉਂਦੀ। ਆਪਣੀ ਹਸਤੀ ਨੇ ਕਿਹਾ ਕਿ ਇਹ ਲੋਕਾਚਾਰੀ ਜੋ ਹੈ ਇਹ ਨਿਭਾਣੀ ਹੀ ਪਵੇਗੀ, ਤੇ ਅਦਰਵਾਈਜ਼ ਜੋ ਮੇਰੀ ਹਸਤੀ ਹੈ ਉਹ ਡੇਂਜਰ ਦੇ ਵਿੱਚ ਹੈ, ਉਹ ਖਤਰੇ ਦੇ ਵਿੱਚ ਹੈ, ਇਨਸਿਕਿਉਰ ਫੀਲ ਕਰਦਾ ਹੈ। ਉੱਥੇ ਜਾ ਕੇ ਉਹ ਉਸ ਲਾਈਨ ਨੂੰ ਕ੍ਰੋਸ ਕਰ ਜਾਂਦਾ ਹੈ ਤੇ ਉਹ ਲੋਕਾਚਾਰੀ ਨੂੰ ਨਿਭਾ ਲੈਂਦਾ। ਤੇ ਗੁਰੂ ਦੇ ਬਚਨ ਜੋ ਹਨ ਉਹ ਲੋਕਾਚਾਰੀ ਦੇ ਅਗੇਂਸਟ ਹਨ। ਪਰ ਹਰ ਲੋਭ ਅਰ ਲੋਕਾਚਾਰ ਕਹਿੰਦੇ ਇਸ ਨੂੰ ਤੈਨੂੰ ਤਿਆਗਣਾ ਪਏਗਾ ਕਿ ਲੋਕ ਕੀ ਕਹਿੰਦੇ ਹਨ, ਹੁਣ ਤੈਨੂੰ ਇਹ ਸੁਣਨਾ ਪਏਗਾ ਕਿ ਗੁਰੂ ਕੀ ਕਹਿੰਦਾ ਹੈ, ਨਾ ਕਿ ਲੋਕ ਕੀ ਕਹਿੰਦੇ। ਤੇਰੇ ਗੁਰੂ ਲੋਕ ਹਨ ਜਾਂ ਗੁਰੂ ਤੇਰਾ ਗੁਰੂ ਹੈ? ਦੁਨੀਆਂ ਕੀਆਂ ਵਡਿਆਈਆਂ ਤਵਨੇ ਆਵੇ ਕਾਮ, ਬੜੇ ਸ਼ਬਦ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇਸ ਪ੍ਰਥਾਏ ਲਿਖੇ ਹਨ ਕਿ ਫਿਰ ਤੈਨੂੰ ਇੱਕ ਹੀ ਰਸਤਾ ਲੈਣਾ ਪੈਣਾ ਹੈ। ਲੋਕਾਂ ਵੱਲੋਂ ਤੈਨੂੰ ਅੱਖਾਂ ਵੀ ਕੰਨ ਵੀ ਇਹ ਸਭ ਕੁਝ ਬੰਦ ਕਰਨੇ ਪੈਣੇ ਹਨ ਕਿ ਉਹ ਕੀ ਕਹਿੰਦੇ ਹਨ, ਉਹ ਦੇਖਣਾ ਔਰ ਉਹ ਸੁਣਨਾ ਤੈਨੂੰ ਬੰਦ ਕਰਨਾ ਪੈਣਾ। ਤਾਂ ਅੱਜ ਦੇ ਕੀਰਤਨ ਦੇ ਵਿੱਚ ਇਹ ਉਪਦੇਸ਼ ਹੈ, ਅਗਰ ਅਸੀਂ ਆਪਣਾ ਆਪਾ ਪਹਿਚਾਨਣਾ ਹੈ, ਆਪਣਾ ਆਪਾ ਪਹਿਚਾਨਣਾ, ਮੂਲ ਨੂੰ ਪਛਾਣਨਾ ਸਾਡੀ ਜ਼ਿੰਦਗੀ ਦਾ ਗੋਲ ਹੈ। ਕਿਤੇ ਉਸਨੂੰ ਬੁੱਝਣਾ ਆਖਿਆ ਹੈ, ਕਿਤੇ ਉਸਨੂੰ ਪਹਿਚਾਨਣਾ ਆਖਿਆ। ਔਰ ਉਸ ਦੇ ਉੱਤੇ ਮੈਂ ਫਿਰ ਥੋੜੀਆਂ ਜਿਹੀਆਂ ਬਾਣੀ ਦੀਆਂ ਉਹੀ ਲਾਈਨਾਂ ਰਿਪੀਟ ਕਰਦੇ ਹਾਂ। ਗੁਰੂ ਮਹਾਰਾਜ ਜੀ ਆਖਦੇ ਹਨ, ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀਵ, ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀਓ। ਹੁਣ ਅਗਰ ਅਸੀਂ ਅੱਜ ਤੱਕ ਆਪਣੇ ਮੂਲ ਨੂੰ ਨਹੀਂ ਬੁੱਝਿਆ ਤੇ ਫਿਰ ਅਸੀਂ ਅੱਜ ਤੋਂ ਬਾਅਦ ਆਪਣੇ ਆਪ ਨੂੰ ਕੀ ਆਖਾਂਗੇ, ਦੱਸੋ ਕੀ ਆਖਾਂਗੇ? ਮਹਾਰਾਜ ਜੀ ਨੇ ਤੇ ਆਹ ਆਖ ਦਿੱਤਾ ਹੈ, ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀਓ। ਅਸੀਂ ਕੀ ਆਖਾਂਗੇ ਆਪਣੇ ਆਪ ਨੂੰ? ਗੱਲ ਕਹਿਣ ਨੂੰ ਬਚ ਜਾਂਦੀ ਹੈ, ਫਿਰ ਮਹਾਰਾਜ ਜੀ ਆਖਦੇ ਹਨ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਨਾ ਪਾਕ ਅਤਿ ਗੰਦਾ। ਸੋ ਕੀ ਆਖਾਂਗੇ ਆਪਣੇ ਆਪ ਨੂੰ, ਸਾਫ ਸੁਥਰੇ ਜਾਂ ਨਾ ਪਾਕ? ਜੇ ਅਸੀਂ ਮੂਲ ਨੂੰ ਨਹੀਂ ਬੁੱਝਿਆ ਅਸੀਂ ਤਾਂ ਜ਼ਿੰਦਗੀ ਨਾਪਾਕ ਰਹਾਂਗੇ ਔਰ ਨਾਪਾਕ ਹੀ ਹਨ। ਜੇ ਉਸ ਨੂੰ ਨਹੀਂ ਬੁੱਝਿਆ ਤੇ ਮਹਾਰਾਜ ਜੀ ਆਖਦੇ ਹਨ, ਬਿਨ ਬੂਝੇ ਵੱਡਾ ਫੇਰ ਪਿਆ ਆਵੇ ਜਾਈ, ਫਿਰ ਬਹੁਤ ਵੱਡਾ ਫੇਰ ਪਏਗਾ, 84 ਲੱਖ ਜੋ ਦੇ ਵਿੱਚੋਂ ਵੀ ਗੁਜ਼ਰਨਾ ਪਏਗਾ। ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ। ਇਸ ਅਪਰਚੁਨਿਟੀ ਜੋ ਕਿ ਆਪਣੇ ਆਪ ਨੂੰ ਰਿਅਲਾਈਜ਼ ਕਰਨ ਦੀ ਹੈ, ਇਸ ਤੋਂ ਜੋ ਖੁੰਜ ਜਾਏ ਕਹਿੰਦੇ ਫਿਰ ਬਾਰ ਬਾਰ ਆਈ ਜਾਏਗਾ ਜਾਈ ਜਾਏਗਾ ਦੁੱਖ ਪਾਏਗਾ। ਕਹਿੰਦੇ ਮੂਲ ਸੰਭਾਲੋ ਅਚੇਤ ਗਵਾਰਾ, ਕਹਿੰਦੇ ਉਹ ਗਵਾਰ ਉਹ ਅਚੇਤ ਭਾਵ ਬੇਹੋਸ਼, ਆਪਣੇ ਮੂਲ ਨੂੰ ਸੰਭਾਲਣ ਦੀ ਕੋਸ਼ਿਸ਼ ਕਰ, ਆਪਣੇ ਮੂਲ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ। ਔਰ ਸਤਸੰਗ ਜੀ, ਜਦੋਂ ਕੋਈ ਇਨਸਾਨ ਆਪਣੇ ਮੂਲ ਨੂੰ, ਆਪਣੀ ਅਸਲੀਅਤ ਨੂੰ, ਆਪਣੀ ਰਿਐਲਿਟੀ ਨੂੰ ਦੇਖ ਲੈਂਦਾ ਹੈ ਨਾ, ਜਾਣ ਲੈਂਦਾ ਹੈ, ਰਿਅਲਾਈਜ਼ ਕਰ ਲੈਂਦਾ ਹੈ, ਉਸ ਦੇ ਦੀਦਾਰ ਕਰ ਲੈਂਦਾ ਹੈ, ਉਸ ਦਾ ਜੋ ਆਨੰਦ ਹੈ, ਉਸ ਦੀ ਜੋ ਬਿਊਟੀ ਹੈ, ਉਸ ਦਾ ਜੋ ਐਕਸਪੀਰੀਅੰਸ ਹੈ, ਉਹ ਹਮੇਸ਼ਾ ਲਈ ਮਿਸਟਰੀ ਹੀ ਰਹਿ ਜਾਂਦਾ ਹੈ, ਕਿਉਂਕਿ ਉਹਨੂੰ ਕਿਸੇ ਨੂੰ ਦੱਸਿਆ, ਕੋਸ਼ਿਸ਼ ਕੀਤਿਆਂ ਵੀ ਦੱਸਿਆ ਨਹੀਂ ਜਾ ਸਕਦਾ। ਉਹ ਇਤਨਾ ਵੰਡਰਫੁਲ, ਉਹ ਇਸ ਤਰ੍ਹਾਂ ਹੈ, ਮਿਸਾਲ ਦੇਣ ਵਜੋਂ, ਜਿਸ ਤਰ੍ਹਾਂ ਇੱਕ ਬੈਗਰ ਨੂੰ ਇਹ ਪਤਾ ਚੱਲ ਜਾਏ ਕਿ ਉਹ ਤੇ ਸ਼ਹਿਜ਼ਾਦਾ ਹੈ, ਤੇ ਉਹ ਗਲੀਆਂ ਦੇ ਵਿੱਚ ਉਹ ਮੰਗਦਾ ਮੰਗਦਾ ਅਚਾਨਕ ਉਹ ਮਹੱਲਾਂ ਦੇ ਵਿੱਚ ਪਹੁੰਚ ਜਾਏ। ਇਹ ਸਿਰਫ ਇੱਕ ਸਿਮਲੀ ਹੈ, ਇੱਕ ਮੈਟਾਫੋਰ ਹੈ, ਜੋ ਥੋੜਾ ਜਿਹਾ ਉਸਨੂੰ ਕੰਪੇਅਰ ਕਰਨ ਦੇ ਵਾਸਤੇ ਵਰਤਿਆ ਜਾ ਸਕਦਾ ਹੈ। ਜਦੋਂ ਇਨਸਾਨ ਆਪਣੀ ਅਸਲੀਅਤ ਨੂੰ ਪਹਿਚਾਣਦਾ ਹੈ, ਉਦੋਂ ਉਹ ਇਨਲਾਈਟਨਡ ਹੁੰਦਾ ਹੈ, ਔਰ ਉਸ ਇਨਲਾਈਟਨਮੈਂਟ ਦੇ ਵਿੱਚ ਕੀ ਹੁੰਦਾ ਹੈ, ਇਸ ਸ਼ਬਦ ਚ ਮਹਾਰਾਜ ਨੇ ਦੱਸਿਆ ਹੈ ਕਿ ਸਭੇ ਆਸਾਂ ਪੂਰੀਆਂ। ਜਦੋਂ ਕੋਈ ਆਪਣਾ ਮਨ ਅਰਪਣ ਕਰ ਦਿੰਦਾ ਹੈ, ਹਉਮੈ ਨੂੰ ਤਿਆਗ ਦਿੰਦਾ ਹੈ, ਮਾਰ ਦਿੰਦਾ ਹੈ, ਤਾਂ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ ਹੈ, ਉਸ ਦੇ ਵਿੱਚੋਂ ਫਲ ਕੀ ਮਿਲਦਾ ਹੈ, ਆ ਉਸ ਨੂੰ ਗਾਈਏ ਔਰ ਕੀਰਤਨ ਸਮਾਪਤ ਹੋਏਗਾ।

تو کب ملا.

ਜਿੱਥੇ ਇੱਕ ਮੰਨਿਆ ਹੋਇਆ ਮਸ਼ਹੂਰ ਸ਼ਹਿਰ ਹੈ ਉੱਥੇ ਨਾਲ ਤੀਰਥ ਅਸਥਾਨ ਵੀ ਹੈ। ਇਸ ਬਨਾਰਸ ਸ਼ਹਿਰ ਦੇ ਵਿੱਚ ਚਮਾਰਾਂ ਦੇ ਮਹੱਲੇ ਰਾਮੂ ਚਮਾਰ ਦੇ ਘਰ ਬੱਚੇ ਨੇ ਜਨਮ ਲਿਆ। ਮਾਤਾ ਪਿਤਾ ਨੇ ਬੜੀਆਂ ਖੁਸ਼ੀਆਂ ਕੀ ਇਹ ਰਾਮੂ ਚਮਾਰ ਜੁੱਤੀਆਂ ਗੰਢ ਗੰਢ ਕੇ ਵੇਚਦਾ, ਜੁੱਤੀਆਂ ਦੀ ਦੁਕਾਨ

ਪਿਤਾ ਦੇ ਨਾਲ ਦੁਕਾਨ ਤੇ ਬੈਠਣ ਲੱਗ ਪਿਆ। ਪਰ ਇਸ ਬੱਚੇ ਦਾ ਸੁਭਾਅ ਕੈਸਾ, ਕੋਈ ਜੁੱਤੀ ਲੈਣ ਆਇਆ, ਜੇ ਕਿਸੇ ਨੇ ਕਿਹਾ ਮੇਰੇ ਕੋਲ ਪੈਸੇ ਨਹੀਂ ਤੇ ਕਹਿਣਾ ਕੋਈ ਗੱਲ ਨਹੀਂ, ਤੂੰ ਜੁੱਤੀ ਲੈ ਜਾ ਜੋੜਾ।

ਜਿਹਨੂੰ ਪਤਾ ਹੀ ਨੀ ਸੱਤ ਵਚਨ ਕੀ ਹੁੰਦਾ ਉਹਨੇ ਕਹਿਣਾ ਕਦੋਂ? ਘਰਵਾਲੀ ਨੂੰ ਕਹਿੰਦਾ ਤੈਨੂੰ ਕਿ ਅੱਗ ਬਾਲ, ਘਰਵਾਲੀ ਕਹਿੰਦੀ ਅੱਗ ਵੀ ਬਾਲਦੀ ਆ ਪਤਾ ਤੇ ਲੱਗੇ ਕਰਨਾ ਕੀ। ਗੁੱਸੇ ਹੋਇਆ ਘਰਵਾਲੀ ਨੇ ਅੱਗ ਬਾਲ ਦਿੱਤੀ, ਕਹਿਣ ਲੱਗਾ ਹੁਣ ਉੱਤੇ ਕੜਾਈ ਰੱਖ। ਘਰਵਾਲੀ ਕਹਿੰਦੀ ਕੜਾਈ ਸਾੜਨੀ? ਕਹਿੰਦਾ ਤੈਨੂੰ ਕਿਹਾ ਕੜਾਈ ਰੱਖ, ਤੇ ਘਰਵਾਲੀ ਵੀ ਕੱਢਣੀ ਸੀ। ਕਹਿਣ ਲੱਗੀ ਐਵੇਂ ਰੱਖਦੀ ਖਾਲੀ ਕੜਾਈ ਸਾੜਨੀ? ਗੁੱਸੇ ਹੋਇਆ ਤੇ ਕੜਾਈ ਰੱਖ ਦੀ, ਕਹਿਣ ਲੱਗਾ ਹੁਣ ਵਿੱਚ ਘਿਓ ਪਾ। ਅੱਗੋਂ ਘਰਵਾਲੀ ਗੁੱਸੇ ਨਾਲ ਕਹਿੰਦੀ ਇੱਕ ਵਾਰੀ ਨਹੀਂ ਦੱਸਣ ਹੁੰਦਾ ਬਣਾਉਣਾ ਕੀ। ਕਹਿਣ ਲੱਗਾ ਜੋ ਤੈਨੂੰ ਕਿਹਾ ਉਹ ਹੀ ਕਰ। ਹੋਰ ਗੁੱਸੇ ਹੋਇਆ, ਡਰਦੀ ਮਾਰੀ ਨੇ ਕੜਾਈ ਉੱਤੇ ਰੱਖ ਦਿੱਤੀ ਤੇ ਵਿੱਚ ਘਿਓ ਵੀ ਪਾ ਦਿੱਤਾ। ਕਹਿਣ ਲੱਗਾ ਹੁਣ ਰੇਤ ਲੈ ਕੇ ਆ। ਘਰਵਾਲੀ ਕਹਿਣ ਲੱਗੀ ਮੈਂ ਨਹੀਂ ਜਾਂਦੀ। ਕਹਿਣ ਲੱਗਾ ਕਿਵੇਂ ਨਹੀਂ ਜਾਂਦੀ? ਦੋ ਤਿੰਨ ਹੋਰੇ ਘੱਟ ਮਾਰੇ।

ਕਹਿਣ ਲੱਗਾ ਇਹ ਰੇਤ ਹੁਣ ਕੜਾਈ ਵਿੱਚ ਪਾ ਦੇ ਤੇ ਘਰ ਵਾਲੀ ਰੌਲਾ ਪਾ ਦੇ। ਕਹਿਣ ਲੱਗੀ ਤੈਨੂੰ ਕੋਈ ਪੋਦ ਚ ਮੜ ਗਏ ਪੁੱਠੀਆਂ ਗੱਲਾਂ ਕਰ। ਮਹੱਲੇ ਵਾਲੇ ਇਕੱਠੇ ਹੋ ਗਏ ਸਾਰੇ ਕਹਿਣ ਲੱਗੇ ਗੱਲ ਠੀਕ ਕਦੀ ਘਿਓ ਵਿੱਚ ਕਿਸੇ ਨੇ ਰੇਤ ਨਹੀਂ ਪਾਈ ਇਹਨੂੰ ਜ਼ਰੂਰ ਕੋਈ ਭੂਤੀਆਂ ਚੜੇਲ ਚ ਮੜੀ। ਹੁਣ ਇਹ ਬਥੇਰਾ ਕਵੇ ਮੈਂ ਰੇਤ ਦਾ ਕੜਾਹ ਬਣਾਉਣਾ। ਇਹੋ ਜਿਹੇ ਮੌਕੇ ਤੇ ਤਮਾਸ਼ਾ ਦੇਖਣ ਵਾਲੇ ਵੀ ਬੜੇ ਹੁੰਦੇ ਵਿੱਚੋਂ ਕੁਝ ਕਹਿਣ ਲੱਗੇ ਆਹੋ ਤੇਰਾ ਹੁਣੇ ਕੜਾਹ ਬਣਾਉਣਾ। ਹੱਥ ਪੈਰ ਰੱਸੇ ਨਾਲ ਬੰਨ ਲਏ ਭੂਤ ਕੱਢਣ ਵਾਲਾ ਬੁਲਾ ਲਿਆ। ਇਹਨਾਂ ਕੋਲ ਇੱਕ ਝਾੜੂ ਜਿਹਾ ਹੁੰਦਾ ਲਾਲ ਮਰਚਾਂ ਦਾ ਧੂੰਆਂ ਇਹਦੀਆਂ ਨਾਸਾਂ ਨੂੰ ਦਿੱਤਾ। ਹੁਣ ਭੂਤ ਤੇ ਕੋਈ ਨਹੀਂ ਸੀ ਚਿਬੜਿਆ ਪਰ ਝਾੜੂ ਮਾਰ ਮਾਰ ਕੇ ਇਹਦੀ ਸ਼ਕਲ ਭੂਤਾਂ ਵਰਗੀ ਬਣਾ ਦਿੱਤੀ। ਮਹੱਲੇ ਵਿੱਚ ਰੌਲਾ ਪੈ ਗਿਆ। ਕਬੀਰ ਸਾਹਿਬ ਨੂੰ ਪਤਾ ਲੱਗਾ ਕਬੀਰ ਸਾਹਿਬ ਆਏ। ਹੁਣ ਜਦ ਇਹਨੇ ਕਬੀਰ ਸਾਹਿਬ ਨੂੰ ਦੇਖਿਆ ਤੇ ਪਤਾ ਨੀ ਕਿੱਥੋਂ ਇੰਨਾ ਜ਼ੋਰ ਆ ਕੇ ਹੱਥ ਪੈਰ ਛੜਾ ਕੇ ਭੱਜ ਕੇ ਕਬੀਰ ਸਾਹਿਬ ਦੇ ਚਰਨ ਪਕੜ ਲਏ ਤੇ ਕਹਿਣ ਲੱਗਾ ਕਬੀਰ ਸਾਹਿਬ ਮੈਨੂੰ ਬਚਾਓ। ਤੇ ਕਬੀਰ ਸਾਹਿਬ ਕਹਿੰਦੇ ਨੇ ਹੋਇਆ ਕੀ। ਅੱਗੋਂ ਗੁੱਸੇ ਨਾਲ ਕਬੀਰ ਸਾਹਿਬ ਨੂੰ ਕਹਿੰਦਾ ਹੋਣਾ ਕੀ ਸੀ ਤੁਹਾਡੇ ਵਾਲਾ ਫਾਰਮੂਲਾ ਬੜਾ ਮਹਿੰਗਾ ਪਿਆ ਅੱਗੋ ਸਤਨਾਮ ਸੀ ਤੁਸੀਂ ਰੇਤ ਦਾ ਕੜਾਹ ਬਣਾਇਆ ਸੀ ਤੇ ਮੈਂ ਵੀ ਬਣਾਉਣ ਲੱਗਾ ਸੀ ਇਹ ਦੇਖੋ ਇਹਨਾਂ ਨੇ ਮੇਰਾ ਹਾਲ ਕੀ ਕਰ ਦਿੱਤਾ। ਤੇ ਕਬੀਰ ਸਾਹਿਬ ਕਹਿਣ ਲੱਗੇ ਓਏ ਬੋਲਿਆ ਮੇਰੇ ਘਰ ਸੱਤ ਬਚਨ ਹੈ ਤੇਰੇ ਘਰ ਸੱਤ ਬਚਨ ਨੇ ਇਹ ਬਰਕਤਾਂ ਸੱਤ ਬਚਨ ਦੀਆਂ ਨੇ ਮੇਰੇ ਘਰ ਅਸਲੀਅਤ ਹੈ ਤੂੰ ਨਕਲ ਕਰ ਰਿਹਾ ਸੀ। ਜਿਸ ਘਰ ਵਿੱਚ ਸੱਤ ਬਚਨ ਉਸ ਘਰ ਵਿੱਚ ਰੱਬ ਦੀਆਂ ਰਹਿਮਤਾਂ ਤੇ ਜਿਸ ਘਰ ਵਿੱਚ

ਜਿਹਦੀ ਪੋਤਾ ਵਰਗੀ ਸ਼ਕਲ ਬਣਾ ਦਿੱਤੀ ਉਹਨਾਂ ਵਰਗਾ ਜੀਵਨ ਜਿਉਣਾ ਹੈ ਕਿ ਭਗਤ ਕਬੀਰ ਔਰ ਮਾਤਾ ਲੋਹੀ ਵਰਗਾ ਜੀਵਨ। ਇਹ ਤੇ ਹੁਣ ਤੁਹਾਡੇ ਹੱਥ ਹੈ, ਜੀ ਕਰਕੇ ਬੁਲਾਓ ਤੇ ਜੀ ਕਰਕੇ ਬੋਲੋ। ਸਤ ਬਚਨ ਰੱਖਾਂਗੇ ਤੇ ਘਰ ਵਿਚ ਸੁਖ ਹੈ। ਅਗਰ ਇੱਕ ਕਹੇ ਤੇ ਦੂਸਰਾ ਅੱਗੋ ਆਗੜੇ, ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ, ਤੇ ਕਲੇਸ਼ ਸ਼ੁਰੂ। ਤੇ ਜੇ ਇੱਕ ਦੂਸਰੇ ਦਾ ਪਿਆਰ

ਗੰਗਾ ਤੇ ਅੰਗਰੇਜ਼ ਨਛੱਤਰ ਦਾ ਮੇਲਾ ਲੱਗਿਆ ਕਰਦਾ ਸੀ। ਇੱਕ ਦਿਨ ਘਰਵਾਲੀ ਨੇ ਕਿਹਾ, ਭਗਤ ਰਵਿਦਾਸ ਨੂੰ ਭਗਤ ਜੀ ਹਜ਼ਾਰਾਂ ਲੋਕ ਗੰਗਾ ਇਸ਼ਨਾਨ ਕਰਨ ਜਾਂਦੇ ਨੇ, ਮੇਰਾ ਵੀ ਚਿੱਤ ਕਰਦਾ ਅਸੀਂ ਵੀ ਗੰਗਾ ਇਸ਼ਨਾਨ ਕਰਨ ਚਲੀਏ। ਭਗਤ ਰਵਿਦਾਸ ਕਹਿਣ ਲੱਗੇ, ਭਰੀਏ ਲੋਕੇ, ਸਭ ਤੋਂ ਵੱਡਾ ਤੀਰਥ

ਗੁਰੂ ਤੀਰਥਾਂ ਦੇ ਇਸ ਵਾਸਤੇ ਜਾਂਦੇ ਨੇ ਤਾਂ ਕਿ ਭੁੱਲੇ ਭਟਕੇ ਲੋਕਾਂ ਨੂੰ ਸਮਝਾ ਸਕਣ। ਗੰਗਾ ਘਾਟ ਪਹੁੰਚੇ ਤੇ ਕੀ ਦੇਖਿਆ, ਹਜ਼ਾਰਾਂ ਲੋਕ ਗੰਗਾ ਇਸ਼ਨਾਨ ਕਰਨ ਆਏ। ਕੋਈ ਗੰਗਾ ਵਿੱਚ ਸੋਨਾ, ਕੋਈ ਚਾਂਦੀ, ਕੋਈ ਕੱਪੜੇ, ਕੋਈ ਦੀਵੇ ਜਗਾ ਕੇ ਟੂਨਿਆਂ ਵਿੱਚ ਰੱਖ ਕੇ ਗੰਗਾ ਮਾਈ ਨੂੰ ਭੇਟ ਕਰਦਾ ਹੈ ਤੇ ਗੰਗਾ ਦਾ ਪਾਣੀ ਰੋੜ ਕੇ ਲਈ ਜਾਂਦਾ। ਲੋਕ ਖੁਸ਼ ਹੋ ਰਹੇ ਨੇ ਕਿ ਸਾਡੀ ਬੇਟਾ ਗੰਗਾ ਮਾਈ ਨੇ ਪ੍ਰਵਾਨ ਕੀਤੀ। ਪਰ ਭਗਤ ਰਵਿਦਾਸ ਇੱਕ ਪਾਸੇ ਖੜੇ ਹਨ। ਇਸ਼ਨਾਨ ਕਰਨ ਤੋਂ ਪਹਿਲਾਂ ਘਰਵਾਲੀ ਨੂੰ ਕਹਿਣ ਲੱਗੇ, ਭਲੀਏ ਲੋਕੇ ਲਿਆ ਕਸੀਰਾ। ਇਸ਼ਨਾਨ ਕਰਨ ਤੋਂ ਪਹਿਲਾਂ ਗੰਗਾ ਮਾਈ ਨੂੰ ਬੇਟਾ ਦੇ ਉਹ ਦਮੜੀ ਕਸੀਰਾ। ਭਗਤ ਜੀ ਨੇ ਹੱਥ ਵਿੱਚ ਲਿਆ ਕਸੀਰਾ, ਗੰਗਾ ਦੇ ਪਾਣੀ ਵਿੱਚ ਜਦ ਸੁੱਟਿਆ ਤੇ ਸਾਧ ਸੰਗਤ ਉਹ ਹਜ਼ਾਰਾਂ ਲੋਕ ਹੈਰਾਨ ਹੋ ਗਏ। ਪਾਣੀ ਦੇ ਵਿੱਚੋਂ ਇੱਕ ਹੱਥ ਬਾਹਰ ਨਿਕਲਿਆ, ਉਹ ਕਸੀਰਾ। ਉਸ ਹੱਥ ਨੇ ਪਕੜਿਆ ਤੇ ਇੱਕ ਆਵਾਜ਼ ਆਈ, ਰਵਿਦਾਸ ਤੇਰੀ ਬੇਟਾ ਗੰਗਾ ਮਾਈ ਨੇ ਪ੍ਰਵਾਨ ਕੀਤੀ। ਆਖੋ ਸੱਚ।

ਆਪਣੀ ਵਾਰ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ, ਲਿਆ ਕਸੀਰਾ ਹੱਥ ਕੱਢ। ਗੰਗਾ ਮਾਈ ਨੇ ਪਾਣੀ ਵਿਚੋਂ ਹੱਥ ਬਾਹਰ ਕੱਢ ਕੇ ਭਗਤ ਜੀ ਦਾ ਕਸੀਰਾ ਪ੍ਰਵਾਨ ਕੀਤਾ ਤੇ ਲੋਕ ਹੈਰਾਨ ਹੋ ਗਏ।

ਹਰ ਕੋਈ ਗੁਰਮੁਖ ਵੀ ਨਹੀਂ ਹੋ ਸਕਦਾ। ਆਪਾਂ ਤਾਂ ਜਿਹਨੂੰ ਮਰਜ਼ੀ ਕਹਿ ਦਿੰਦੇ ਹਾਂ ਆਓ ਗੁਰਮੁਖ ਹੋ ਗਈ। ਅੱਜ ਕੱਲ ਤੇ ਲੋਕ ਦੋਹਰੀ ਜ਼ਿੰਦਗੀ ਜੀਂਦੇ, ਉੱਤੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ। ਉੱਤੋਂ ਦਿਖਾਵਾ ਇੰਨਾ ਕਿ ਦੇਖਣ ਵਾਲਾ ਇਹ ਕਵੇ ਕਿ ਇਹਦੇ ਵਰਗਾ ਕੋਈ ਗੁਰਮੁਖ ਹੈ ਹੀ, ਇਹਦੇ ਵਰਗਾ ਦਾਨੀ ਕੋਈ, ਇਹਦੇ ਵਰਗਾ ਪੁੰਨੀ ਕੋਈ। ਤੇ ਅੰਦਰੋਂ ਲਾਲਸਾ ਐਸੀ ਕਿ ਜੇ ਵਸ ਚੱਲੇ ਤੇ ਸਾਰੀ ਦੁਨੀਆਂ ਲੁੱਟ ਕੇ ਖਾ ਜਾ। ਇਥੋਂ ਤੱਕ ਦੇਖਿਆ ਕਿ ਲੋਕੀ ਧਰਮ ਦੇ ਨਾਂ ਤੇ ਵੀ ਠੱਗੀਆਂ ਕਰਦੇ, ਥੋੜਾ ਜਿਹਾ ਦਾਨ ਪੁੰਨ ਕਰ ਦਿੱਤਾ ਲੋਕਾਂ ਨੂੰ ਦਿਖਾਉਣ ਵਾਸਤੇ ਤੇ ਬਾਕੀ ਸਾਰਾ ਕੁਝ ਆਪ ਸਾਂਭ ਲਿਆ। ਵੱਡੀਆਂ ਵੱਡੀਆਂ ਉਗਰਾਹੀਆਂ ਵੀ ਹੁੰਦੀਆਂ, ਥੋੜਾ ਜਿਹਾ ਲੋਕ ਲਗਾਉਂਦੇ ਨੇ ਧਰਮ ਦੇ ਨਾਂ ਤੇ ਬਾਕੀ ਆਪ ਸਾਂਭ ਲੈਂਦੇ। ਧਾਰਮਿਕ ਸਥਾਨਾਂ ਦਾ ਵੀ ਇਹ ਹਾਲ ਤੇ ਧਾਰਮਿਕ ਲੋਕਾਂ

ਤੇਰੇ ਤੋਂ ਪਹਿਲਾਂ ਵੀ ਲੋਕ ਬੜਾ ਕੁਝ ਜੋੜਦੇ ਜੋੜਦੇ ਹੀ ਰਹਿ ਗਏ, ਨਾਲ ਤੇ ਕੁਝ ਨਹੀਂ ਲੈ ਕੇ ਜੋੜਿਆ।

ਜਿੰਨਾ ਸਮਾਂ ਸੋਨਾ ਵੇਚਣਾ ਹੈ ਉਨਾ ਸਮਾਂ ਮੈਂ ਹੋਰ ਨਾਮ ਨਾ ਜਪਾਂ। ਉਸ ਮਹਾਤਮਾ ਨੇ ਉਹ ਪਾਰਸ ਇੱਕ ਕੱਪੜੇ ਵਿੱਚ ਲਵੇਟੇ ਦਰਵਾਜੇ ਦੇ ਨਾਲ ਬੰਨ ਦਿੱਤਾ। ਅੰਦਰ ਬਾਹਰ ਵੜਦੇ ਆ, ਕਦੀ ਤੇ ਦਿਲ ਕਰੇਗਾ, ਕਦੀ ਤੇ ਰਵਦਾਸ ਵਰਤੇਗਾ। ਘਰ ਵਿੱਚ ਚੀਜ਼ ਹੋਵੇ ਤੇ ਬੰਦਾ ਵਰਤੀ ਲੈ। ਪਾਰਸ ਬਣ ਕੇ ਚਲੇ ਗਏ। ਸਾਸੰਗ ਤੇ ਬੇਨਤੀ ਕਰਾਂ, ਆਪਾਂ ਜਿੰਨੇ ਵੀ ਬੈਠੇ, ਕੁਝ ਬਜ਼ੁਰਗ ਹਨ, ਕੁਝ ਨੌਜਵਾਨ, ਕੁਝ ਅਧਖੜ। ਜਿਹੜੇ ਬਜ਼ੁਰਗ ਹਨ, ਇੱਕ ਮਿੰਟ ਵਾਸਤੇ ਇਹ ਸੋਚਣ, ਜਵਾਨੀ ਤੋਂ ਲੈ ਕੇ ਹੁਣ ਤੱਕ ਕਿੰਨੀ ਦੌੜ ਦੌੜੀ, ਕਿੰਨਾ ਕੁਝ ਕੀਤਾ। ਤੇ ਨੌਜਵਾਨ ਜਿਹੜੇ ਹੁਣ ਦੌੜ ਰਹੇ ਨੇ, ਦੌੜਨ ਦੀ ਤਿਆਰੀ ਪੈ ਕਰਦੇ, ਆਖਿਰ ਸਾਡੀ ਇਸ ਦੌੜ ਦਾ ਅੰਤ ਕੀ? ਮਾਇਆ ਪਿੱਛੇ ਦੌੜਦੇ, ਸੁੱਖਾਂ ਪਿੱਛੇ ਦੌੜਦੇ ਆ, ਠੱਗੀਆਂ, ਛਲ, ਫਰੇਬ, ਝੂਠ ਵੀ ਬੋਲਦੇ ਆ। ਆਖਿਰ ਸਾਡੀ ਦੌੜ ਦਾ ਅੰਤ ਕੀ? ਇਹ ਦੁਨੀਆਂ ਇਸੇ ਤਰ੍ਹਾਂ ਰਹਿਣੀ ਹੈ ਕਿ ਸੁੱਖ, ਧਨ, ਦੌਲਤ ਸਭ ਕੁਛ ਇਸੇ ਤਰ੍ਹਾਂ ਹੀ ਰਹੇਗਾ, ਪਰ ਸਾਹਿਬ ਜੀ ਕਹਿੰਦੇ ਨੇ ਦੌੜਨ ਵਾਲੇ ਆ ਤੂੰ ਵੀ ਨਹੀਂ ਰਹਿਣਾ, ਬਾਕੀ ਤੇ ਸਭ ਕੁਛ ਰਹੇਗਾ।

ਭਗਤ ਜੀ ਨੇ ਮੂੰਹ ਪਰਲੇ ਪਾਸੇ ਕੀਤਾ ਤੇ ਉਹ ਮਹਾਤਮਾ ਬੈਠੇ ਬੈਠੇ ਅਲੋਪ ਹੋ ਗਏ। ਭਗਤ ਜੀ ਕਹਿੰਦੇ ਨੇ ਉਧਰ ਤੇ ਕੁਝ ਵੀ ਨਹੀਂ, ਜਦ ਸਾਹਮਣੇ ਦੇਖਿਆ ਤੇ ਉਹ ਮਹਾਤਮਾ ਅਲੋਪ ਹੋ ਚੁੱਕੇ। ਹੁਣ ਮਨ ਵੈਰਾਗ ਨਾਲ ਭਰਿਆ, ਓਏ ਮਨਾ ਉਹ ਆਪ ਤੇਰੀ ਚੁੱਕੀ ਵਿੱਚ ਆਇਆ ਪਰ ਤੂੰ ਪਹਿਚਾਣ ਨਾ ਸਕਿਆ। ਮਨ ਵੈਰਾਗ ਨਾਲ ਭਰਿਆ ਤੇ ਭਗਤ ਰਵਿਦਾਸ ਜੀ ਫਿਰ ਇਹ

ਅਸੀਂ ਮੋਹ ਮਾਇਆ ਤੋਂ ਬਚ ਜਾਏ। ਪਰ ਕਮਾਲ ਦੀ ਗੱਲ ਇਹ, ਤੇਰਾ ਹੀ ਨਾਮ ਜਪ ਕੇ ਤੈਨੂੰ ਆਪਣੇ ਹਿਰਦੇ ਵਿੱਚ ਕੈਦ ਕਰ ਲੈ। ਸਾਹਮਣੇ ਉਹ ਤੇ ਚਲਾ ਗਿਆ ਪਰ ਮੇਰੇ ਹਿਰਦੇ ਵਿੱਚੋਂ ਨਿਕਲੇ ਤਾਂ ਮੈਂ

ਉਸ ਦਿਨ ਤੋਂ ਭਗਤ ਜੀ ਅੰਮ੍ਰਿਤ ਵੇਲੇ ਜਦ ਉੱਠਦੇ ਨੇ ਆਪਣਾ ਆਸਨ ਝਾੜਦੇ ਨੇ, ਪੰਜ ਸੋਨੇ ਦੀਆਂ ਮੋਹਰਾਂ ਨਿਕਲਦੀਆਂ, ਉਹਨਾਂ ਮੋਹਰਾਂ ਨੂੰ ਠੀਕਰੀਆਂ ਮਿੱਟੀ ਸਮਝ ਕੇ ਇੱਕ ਪਾਸੇ ਸੁੱਟ ਦਿੰਦੇ। ਜਦ ਮੋਹਰਾਂ ਦਾ ਢੇਰ ਲੱਗ ਗਿਆ, ਸੁੱਤਿਆ ਪਿਆ ਪਾਖੇ ਆਈ ਰਵਦਾਸ, ਇਹ ਠੀਕਰੀਆਂ ਨਹੀਂ ਮਿੱਟੀ ਨਹੀਂ, ਇਹ ਸੋਨੇ ਦੀਆਂ ਮੋਹਰਾਂ ਨੇ, ਮੈਂ ਆਪਣੀ ਖੁਸ਼ੀ ਨਾਲ ਤੈਨੂੰ ਦੇ ਰਿਹਾ, ਇਹਦੇ ਵਿੱਚ ਮੇਰੀ ਖੁਸ਼ੀ ਹੈ। ਸਵੇਰੇ ਇੱਕ ਸੇਠ ਆਵੇਗਾ, ਤੇਰੇ ਸੋਹਣੇ ਮੰਦਰ ਮਕਾਨ ਬਣਾਉਣ ਵਾਸਤੇ ਇਨਕਾਰ ਨਾ ਕਰੇ। ਇਕਦਮ ਭਗਤ ਜੀ ਉੱਠ ਕੇ ਬੈਠ ਗਏ, ਘਰਵਾਲੀ ਨੂੰ ਉਠਾਇਆ ਤੇ ਸਾਰੀ ਗੱਲ ਦੱਸੀ। ਘਰਵਾਲੀ ਨੇ ਕਿਹਾ, ਭਗਤ ਜੀ ਜੇ ਪਰਮਾਤਮਾ ਦੀ ਇੱਛਾ ਹੈ ਫਿਰ ਸਾਨੂੰ ਇਨਕਾਰ ਨਹੀਂ ਕਰਨਾ ਚਾਹੀਦਾ। ਦਿਨ ਚੜਿਆ, ਇੱਕ ਸੇਠ ਆ ਪਹੁੰਚਿਆ, ਮੋਹਰਾਂ ਦੀਆਂ ਥੈਲੀਆਂ ਭਰੀਆਂ, ਮੱਥਾ ਟੇਕ ਕੇ ਕਹਿਣ ਲੱਗਾ, ਭਗਤ ਜੀ ਮੇਰੇ ਘਰ ਪੁੱਤਰ ਕੋਈ ਨਹੀਂ ਸੀ, ਮੈਂ ਸੁਖਣਾ ਸੁਖੀ, ਜੇ ਮੇਰੇ ਘਰ ਪੁੱਤਰ ਹੋਵੇਗਾ ਤੇ ਰਵਿਦਾਸ ਭਗਤ ਦੇ ਮੰਦਰ ਮਕਾਨ ਮੈਂ ਆਪ ਬਣਾਵਾਂਗਾ। ਉਸ ਪਰਮਾਤਮਾ ਨੇ ਮੈਨੂੰ ਪੁੱਤਰ ਬਖਸ਼ਿਆ, ਉਸ ਪਰਮਾਤਮਾ ਨੇ ਮੈਨੂੰ ਪੁੱਤਰ ਬਖਸ਼ਿਆ ਤੇ ਮੈਨੂੰ ਹੁਣ ਆ ਕੇ ਆ ਦਿਓ, ਮੈਂ ਸੇਵਾ ਕਰ। ਸੋਹਣੇ ਮੰਦਰ ਮਕਾਨ ਬਣ ਗਏ, ਭਗਤ ਰਵਿਦਾਸ ਦੀ ਜੈ ਜੈਕਾਰ ਹੋਣ ਲੱਗ ਪਈ। ਪਰ ਸਾਧ ਸੰਗ, ਇਹ ਸਮਾਂ ਕਿਹੜਾ ਸੀ? ਇਹ ਵੀ ਕੌੜਾ ਸੱਚ ਹੈ, ਇਹ ਉਹ ਸਮਾਂ ਸੀ ਜਦ ਕੋਈ ਨੀਵੀਂ ਜਾਤ ਦਾ ਮੰਦਰ ਨਹੀਂ ਸੀ ਜਾ ਸਕਦਾ, ਕੋਈ ਪੂਜਾ ਨਹੀਂ ਸੀ ਕਰ ਸਕਦਾ। ਇਹ ਉਸ ਵੇਲੇ ਦੀ ਕਥਾ, ਅੱਜ ਵੀ ਕਈ ਅਸਥਾਨ ਐਸੇ ਹਨ ਜਿੱਥੇ ਨੀਵੀਂ ਜਾਤ ਦੇ ਸਟੂਡ ਕਾਸਟ ਨਹੀਂ ਜਾ ਸਕਦੇ। ਹੁਣ ਭਗਤ ਦੀ ਸੋਭਾ ਚਾਰ ਸਵੇਰੇ ਫੈਲ ਰਹੀ ਹੈ, ਔਰ ਇਹ ਸੋਭਾ ਚਿਤੌੜ ਦਾ ਜਿਹੜਾ ਰਾਣਾ ਹੈ ਉਹਦੀ ਰਾਣੀ ਨੇ ਵੀ ਸੁਣੀ। ਇੰਡੀਆ ਦੇ ਵਿੱਚ ਚਿਤੌੜ ਇੱਕ ਬੜਾ ਹੀ ਮੰਨਿਆ ਪਰ ਮੰਨਿਆ ਸ਼ਹਿਰ ਹੈ, ਇੱਥੇ ਦੇ ਰਾਜਪੂਤ ਰਾਜੇ ਬੜੇ ਮਸ਼ਹੂਰ ਹੋਏ ਨੇ ਚਿਤੌੜ ਦੇ। ਚਿਤੌੜ ਦਾ ਰਾਜਾ ਜਿਨ੍ਹਾਂ ਨੂੰ ਉੱਥੇ ਦੇ ਲੋਕ ਰਾਣਾ ਕਹਿ ਕੇ ਬੁਲਾਉਂਦੇ, ਰਾਣੀ ਦੀ ਰਾਣੀ ਚਾਲਾਂ ਬਾਈ, ਇਹ ਬੜੀ ਰੱਬ ਦੀ ਪਿਆਰੀ ਸੀ। ਇਸਨੇ ਵੀ ਭਗਤ ਦੀ ਸੋਭਾ ਵਡਿਆਈ ਸੁਣੀ ਤੇ ਮਨ ਵਿੱਚ ਸੋਚਿਆ, ਭਗਤ ਰਵਿਦਾਸ ਦੇ ਦਰਸ਼ਨ ਕਰ, ਪਰ ਅਸੀਂ ਹਾਂ ਰਾਜਪੂਤ ਉੱਚੀ ਜਾਤ ਦੇ, ਰਾਣੀ ਨੇ ਮੈਨੂੰ ਜਾਣ ਨਹੀਂ ਦੇਣਾ, ਤੀਰਥ ਯਾਤਰਾ ਦਾ ਬਹਾਨਾ ਕਰਕੇ ਇਹ ਰਾਣੀ ਚਿਤੌੜ ਤੋਂ ਚੱਲੀ ਔਰ ਸਿੱਧੀ ਬਨਾਰਸ ਪਹੁੰਚੀ। ਔਰ ਸਾਧ ਸੰਗਤ ਕਿਸੇ ਪਾਸੇ ਨਹੀਂ ਗਈ, ਸਿੱਧੀ ਭਗਤ ਰਵਿਦਾਸ ਦੇ ਡੇਰੇ ਜਾ ਪਹੁੰਚੀ। ਅੱਗੇ ਸੰਗਤਾਂ ਬੈਠੀਆਂ ਨੇ, ਭਗਤ ਰਵਿਦਾਸ ਹੱਥ ਵਿੱਚ ਖੜਤਾਲਾ ਨੇ ਤੇ ਨਾਲੇ

పవన్ కాదంబ, పవన్ కేంద్రి హవన్ అంబా పిల్ల జిస్రాసి కార్బనాన్ని ఛాతదే థల్లే పిల్లల దెందే ਭਗਤ ਜੀ ਕਹਿੰਦੇ ਨੇ ਇਹ ਜਿਹੜਾ ਸਾਡਾ ਸਰੀਰ ਹੈ ਇਹ ਵੀ ਇੱਕ ਘਰ ਹੈ ਹਵਾ ਦਾ ਪਿੱਲਰ ਹੈ ਥੰਬਾ ਹੈ ਹਵਾ ਨਿਕਲ ਜਾਂਦੀ ਹੈ ਪ੍ਰਾਣ ਨਿਕਲ ਜਾਂਦੇ ਨੇ

ਬਾਣੀ ਦਾ ਸੁਣਨਾ ਇਹੋ ਹੀ ਹੈ ਕਿ ਨਾਲ ਵਿਚਾਰ ਕੀਤੀ ਜਾਵੇ। ਭਗਤ ਜੀ ਕਹਿੰਦੇ ਨੇ ਤੂੰ ਤੇ ਕਹਿਣਾ ਸਾਰਾ ਕੁਝ ਮੇਰਾ ਪਰ ਤੇਰਾ ਤੇ ਕੁਝ ਵੀ। ਜਦ ਕਰਦਾ ਕੋਈ ਵੱਡਾ ਮਰੇ ਸਰੀਰ ਵਿਹੜੇ ਵਿੱਚ ਪਿਆ ਤੇ ਜਿਨ੍ਹਾਂ ਵਾਸਤੇ ਸਾਰੀ ਉਮਰ ਕਮਾਈ ਕੀਤੀ ਉਹ ਫਿਰ ਕਹਿੰਦੇ ਨੇ ਮਰ ਗਏ। ਚੰਗੇ ਕੱਪੜੇ ਪਾਏ ਨੇ ਲਾ ਲਓ ਇਹਦੇ ਕਿਸ ਥਾਂ, ਕੋਈ ਹੱਥ ਤੇ ਘੜੀ ਬੰਨੀ ਏ ਤੇ ਲਾ ਲਓ, ਕੋਈ ਸੋਨੇ ਦੀ ਅੰਗੂਠੀ ਪਾਈ ਏ ਲਾ ਲਓ, ਜੇਬਾਂ ਦੇਖ ਲਓ ਘਰ ਦੀਆਂ ਚਾਬੀਆਂ ਜਾਂ ਕੋਈ ਬਟੂਆ ਤੇ ਨਹੀਂ। ਸਾਧ ਸੰਗਤ ਸੱਚ ਸੁਣਨਾ ਬੜਾ ਔਖਾ ਹੁੰਦਾ ਤੇ ਕਈਆਂ ਨਾਲ ਅਸੀਂ ਕੀਤਾ ਹੈ, ਕਈਆਂ ਨਾਲ ਕਰਾਂਗੇ ਤੇ ਅਖੀਰ ਸਾਡੇ ਨਾਲ ਵੀ ਇਹੋ ਹੀ ਹੋਣਾ। ਜਿਨ੍ਹਾਂ ਵਾਸਤੇ ਸਭ ਕੁਝ ਕੀਤਾ ਉਹਨਾਂ ਹੀ ਕਫਣ ਪਾ ਕੇ ਘਰੋਂ ਕੱਢਿਆ, ਅੱਗ ਲਗਾਈ। ਅੱਗ ਲਗਾਉਣ ਤੋਂ ਪਹਿਲਾਂ ਕਈ ਵਾਰੀ ਦੇਖਦੇ ਹਾਂ

ਕਹਿੰਦੀ ਭਾਈ ਆਇਆ ਜੇ ਨੰਗਾ ਸੀ ਕਫਨ ਕਿਥੇ ਲੈ ਜਾ। ਆਉਂਦੀ ਵਰੀ ਤੇ ਸਰੀਰ ਨਾਲ ਆਉਂਦਾ ਹੈ, ਜਾਂਦੀ ਵਰੀ ਤੇ ਸਰੀਰ ਵੀ ਸੜ ਜਾਂਦਾ ਤੇ ਫਿਰ ਦੱਸ। ਭਗਤ ਜੀ ਕਹਿੰਦੇ ਹਨ ਜਦ ਤੂੰ ਮਰੇਗਾ ਤੇਰੇ ਨਾਲ ਕੋਈ ਮਰੇਗਾ। ਜੋ ਧਨ ਦੌਲਤ ਇਕੱਠੀ ਕਰਦਾ ਹੈ ਝੂਠ ਬੋਲ ਕੇ ਠੱਗੀਆਂ ਕਰਕੇ ਪਾਪ ਕਰਕੇ ਉਹ ਤੇਰੇ ਨਾਲ ਕੋਈ ਸਾੜੇਗਾ। ਭਗਤ ਜੀ ਕਹਿੰਦੇ ਨੇ ਕਿਸੇ ਨੇ ਤੇਰੇ ਨਾਲ ਨਹੀਂ ਮਰਨਾ, ਨਾ ਤੇਰੀ ਜ਼ਮੀਨ ਜਾਇਦਾਦ ਤੇਰੇ ਨਾਲ ਕਿਸੇ ਨੇ ਸਾੜ

ਮਾਇਆ ਮਨ ਤੋਲ ਕਰਦਾ ਬਜ਼ੁਰਗ ਮਰ ਜਾ ਤੇ ਦੀਆਂ ਪੁੱਤ ਉਹ ਅੰਦਰ ਮਨ ਵਿੱਚ ਸੋਚਦੇ ਨੇ ਹੁਣ ਇਹ ਵੱਡਾ ਤੇ ਮਰ ਗਏ ਹੁਣ ਇਹ ਦੇਖੀਏ ਕਿ ਸਾਡੇ ਹਿੱਸੇ ਵਿੱਚ ਕੀ ਆਉਂਦਾ ਆਖੋ ਸਤਨਾਮ ਸ੍ਰੀ ਅਵਰ ਮਰਤ ਮਾਇਆ ਮਨ ਤੋਲੇ ਮਨ ਵਿੱਚ ਇਹ ਤੋਲਦੇ ਨੇ ਕਿ ਹੁਣ ਸਾਡੇ ਹਿੱਸੇ ਵਿੱਚ

ਮਰ ਗਿਆ ਵੀ ਤੇ ਬਾਅਦ ਦੀ ਗੱਲ ਹੈ, ਇੱਥੇ ਤੇ ਜੀਂਦਿਆਂ ਹੀ ਲੋਕ ਸਾਥ ਛੱਡ ਜਾਂਦੇ। ਦਾਸ ਕੈਨੇਡਾ ਗਏ। ਆਮ ਇੱਕ ਗੱਲ ਮਸ਼ਹੂਰ ਹੈ, ਪੁੱਤਰ ਭਾਵੇਂ ਮਾਪਿਆਂ ਨੂੰ ਠੁਕਰਾ ਦੇਣ ਪਰ ਧੀਆਂ ਨਹੀਂ ਠੁਕਰਾ ਦੇ। ਪਰ ਇੱਥੇ ਵੀ ਉਲਟੀ ਖੇਡ ਦੇਖੀ। ਟੋਰਾਂਟੋ ਗੁਰਦੁਆਰਾ ਸਾਹਿਬ, ਇੱਕ ਬਜ਼ੁਰਗ 60-70 ਸਾਲ ਦੀ ਉਮਰ, ਉਹ ਗੁਰਦੁਆਰੇ ਆ ਕੇ ਰੋ ਪਿਆ। ਜਦ ਅਸੀਂ ਪੁੱਛਿਆ ਬਜ਼ੁਰਗੋ ਕਿਉਂ ਰੋਂਦੇ ਹੋ, ਤੇ ਕਹਿਣ ਲੱਗਾ 3 ਸਾਲ ਹੋ ਗਏ ਨੇ ਪੰਜਾਬ ਤੋਂ ਇੱਥੇ ਆਇਆ, 30 ਜਵਾਈ ਨੇ ਮੈਨੂੰ ਬੁਲਾਇਆ, ਉੱਥੇ ਦਾ ਕਾਨੂੰਨ ਹੈ। ਬਜ਼ੁਰਗਾਂ ਨੂੰ ਗੌਰਮੈਂਟ ਪੈਸੇ ਦਿੰਦੀ ਹੈ ਜਿਹੜੇ ਉੱਥੇ ਪੱਕੇ ਹੋ ਜਾਂਦੇ, ਤੇ ਕਹਿੰਦਾ ਜਦੋਂ ਦਾ ਮੈਂ ਇੱਥੇ ਆਇਆ ਜਿਹੜੇ ਪੈਸੇ ਗੌਰਮੈਂਟ ਵੱਲੋਂ ਮੈਨੂੰ ਮਿਲਦੇ ਨੇ ਉਹ ਮੇਰੇ ਹੀ ਸਾਈਨ ਕਰਕੇ ਮੇਰੀ ਧੀ ਪੈਸੇ ਲੈਂਦੀ ਰਹੀ, ਤੇ ਜਦ ਮੈਂ ਉਸਨੂੰ ਕਿਹਾ ਕਿ ਮੇਰੇ ਪੱਲੇ ਕੁਝ ਨਹੀਂ, ਕੁਝ ਪੈਸੇ ਮੈਨੂੰ ਵੀ ਦੇ, ਤੇ ਕਹਿੰਦੇ ਹੁਣ ਕਈ ਦਿਨ ਹੋ ਗਏ ਨੇ ਮੇਰਾ ਸਮਾਨ ਚੁੱਕ ਕੇ ਮੈਨੂੰ ਗੁਰਦੁਆਰੇ ਛੱਡ, ਹੁਣ ਮੈਂ ਹਫ਼ਤਾ ਕਿਸੇ ਗੁਰਦੁਆਰੇ ਤੇ ਹਫ਼ਤਾ ਕਿਸੇ ਗੁਰਦੁਆਰੇ ਰਹੇ। ਕਹਿਣ ਲੱਗਾ ਇਹ ਤਾਂ ਸੁਣਿਆ ਸੀ ਕਿ ਡੈਣਾ ਹੁੰਦੀਆਂ ਨੇ ਪਰ ਮੇਰੀ ਧੀ ਡੈਣ ਬਣ ਗਈ ਪੈਸਿਆਂ ਵਾਸਤੇ, ਕੀ ਕਰਨਾ ਇਸ ਔਲਾਦ ਨੂੰ, ਜਿੰਦਿਆਂ ਜਿਹੜੀ ਠੁਕਰਾ ਦੇਵੇ ਉਹ ਦੁੱਖਾਂ ਵਿੱਚ ਸੁੱਟ ਦੇਵੇ। ਇਹ ਬੜੀ ਕੌੜੀ ਸੱਚਾਈ। ਕੁਝ ਐਸੇ ਭਲੇ ਘਰ ਹਨ ਜਿੱਥੇ ਮਾਪਿਆਂ ਦਾ ਆਦਰ ਮਾਨ ਹੈ ਔਰ ਮਾਪਿਆਂ ਵੱਲੋਂ ਵੀ ਔਲਾਦ ਨੂੰ ਪੂਰਾ ਪਿਆਰ ਮਿਲਦਾ ਹੈ, ਨਹੀਂ ਤੇ ਬਹੁਤੀ ਜਗ੍ਹਾ ਤੇ ਹੋਈ ਹੈ ਜੋ ਭਗਤ ਜੀ ਕਹਿ ਰਹੇ ਨੇ ਤੂੰ ਆਪਣੇ ਬੇਸ਼ੱਕ ਸਮਝ ਪਰ

ਉੱਚੇ ਮੰਦਰ, ਸੋਹਣਾ ਘਰ, ਸੁੰਦਰ ਨਾਰੀ, ਸੋਹਣਾ ਰੂਪ, ਸੋਹਣੀ ਕਾਰਵਾਈ। ਇਸ ਸ਼ਬਦ ਨੂੰ ਇਹ ਨਾ ਸਮਝਣਾ ਕਿ ਦੁਨੀਆਂ ਧੀਆਂ ਪੁੱਤਰ ਘਰ ਬਾਰ ਛੱਡ ਕੇ ਬਹਿ ਜਾਈਏ। ਨਹੀਂ, ਬਾਣੀ ਇਹ ਕਹਿੰਦੀ ਹੈ ਕਿ ਸਭ ਕੁਛ ਹੈ, ਪਰ ਇਸ ਨੂੰ ਸਭ ਕੁਛ ਨਾ ਸਮਝ, ਕਿਉਂਕਿ ਸਭ ਕੁਛ ਪਰਮੇਸ਼ਵਰ ਦਾ ਨਾਮ। ਇਹ ਚੀਜ਼ਾਂ ਤੇ ਕਦੀ ਵੀ ਤੇਰਾ ਸਾਥ ਛੱਡ ਜਾਣਗੀਆਂ, ਪਰ ਪਰਮਾਤਮਾ ਉਹ ਕਦੀ ਸਾਥ ਨਹੀਂ ਛੱਡਦਾ। ਇਹਨਾਂ ਚੀਜ਼ਾਂ ਵਿੱਚ ਰਹਿ ਕੇ ਜਿਹੜਾ

ਭਗਤ ਜੀ ਕਹਿੰਦੇ ਹਨ, ਐ ਦੁਨੀਆਂ ਦੇ ਲੋਕੋ, ਮੇਰੀ ਜਾਤ ਕਮੀਨੀ, ਮੇਰੀ ਜਾਤ ਨੂੰ ਲੋਕ ਕਮੀਨੀ ਕਹਿੰਦੇ ਨੇ, ਨੀਵੀਂ ਜਾਤ। ਮੇਰਾ ਜਨਮ ਵੀ ਚਮਾਰਾਂ ਦੇ ਘਰ, ਮੇਰਾ ਬਹਿਣ ਉੱਠਣਾ ਵੀ ਚਮਾਰਾਂ ਦੇ ਨਾਲ। ਉਹ ਦੁਨੀਆਂ ਦੇ ਲੋਕੋ, ਇੱਕ ਨੀਵੀਂ ਜਾਤ ਦਾ ਜੇ ਨਾਮ ਜਪ ਕੇ ਡਰ ਸਕਦਾ ਹੈ ਤੇ ਤੁਸੀਂ ਉੱਚੀਆਂ ਜਾਤਾਂ ਵਾਲੇ ਤੁਸੀਂ ਕਿਉਂ

e il Shabad Sone. E poi il Shabad Sone avi man karke aur man vich vas ke jo peta lai ke aaye si hazara rupaye hazara da samaan Bhagat ji de charna te rakh ke matha teke aaye guru dikhya lai ke cheli padi ਇੱਕ ਮਹੀਨਾ ਚਾਲਾ ਬਾਈ ਬਨਾਰਸ ਰਹਿ ਕੇ ਵਾਪਸ ਚਿਤੌੜ ਚਲੀ ਇੱਕ ਸ਼ਬਦ ਜਿਸ ਨੇ ਵੈਰਾਗੀ ਕਰ ਦਿੱਤਾ ਹੁਣ ਸਾਧ ਸੰਗਤ ਕਈ ਵਾਰੀ ਦੇਖਦੇ ਆ ਲੋਕ ਬੁੱਢੇ ਹੋ ਜਾਂਦੇ ਨੇ ਬਾਣੀ ਪੜ੍ਹਦੇ ਸੁਣ ਪਰ ਮਾਸਾ ਵੀ ਅਸਰ ਉਹੋ ਹੀ ਝੂਠ ਉਹੋ ਹੀ ਕਪਟ ਉਹੋ ਹੀ ਦੋਹਰਾ ਜੀਵਨ ਤੇ ਕਈ ਵਾਰੀ ਲੋਕ ਕਹਿ ਵੀ ਦਿੰਦੇ ਨੇ ਯਾਰ ਸਾਰੀ ਉਮਰ ਹੋ ਗਈ ਤੇਰੀ ਪਾਠ ਪੂਜਾ ਕਰਦੇ गुरुद्वारे भी बड़ा जाना है मंदिर भी जाना है पर तेरे जीवन में तब्दीली हुई वही छाल कपट कारण की है सुने आते है पर ना मने ते ना ही कभी भरोसा नहीं हूं। राणी ने एक कोई शब्द

ਜਿਹੜੇ ਪੰਡਿਤ ਸਨ ਉਹਨਾਂ ਨੂੰ ਗੁੱਸਾ ਤੇ ਇਹ ਸੀ ਹਜ਼ਾਰਾਂ ਰੁਪਏ ਦਾ ਦਾਨ ਜਿਹੜਾ ਸਾਨੂੰ ਮਿਲਣਾ ਚਾਹੀਦਾ ਇੱਕ ਚਮਾਰਪੁਰ ਚਲਾ ਗਿਆ। ਹੁਣ ਪੰਡਿਤ ਇਕੱਠੇ ਹੋਏ ਚਿਤੌੜ ਜਾ ਪਹੁੰਚੇ, ਹੁਣ ਕਿੱਥੇ ਬਨਾਰਸ ਤੇ ਕਿੱਥੇ ਚਿਤੌੜ, ਜਾ ਰਾਣੇ ਦੇ ਕੰਨ ਭਰੇ। ਕਹਿਣ ਲੱਗੇ ਰਾਜਨ ਤੁਸੀਂ ਰਾਜਪੂਤ ਦੇਸ਼ ਧਰਮ ਦੇ ਰਾਖੇ, ਜੇ ਤੁਸੀਂ ਚਮਾਰਾਂ ਨੂੰ ਗੁਰੂ ਬਣਾਉਣ ਲੱਗੇ ਤੇ ਫਿਰ ਧਰਮ ਦਾ ਕੀ ਹੋਵੇਗਾ? ਆਖੋ ਸਤਨਾਮ ਸ੍ਰੀ ਗੁਰੂ। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਧਰਮ ਦਾ ਠੇਕਾ ਸਿਰਫ ਉੱਚੀ ਜਾਤ ਵਾਲਿਆਂ ਕੋਲ? ਬਾਣੀ ਇਹ ਕਹਿੰਦੀ ਹੈ ਆਪਣ ਬਾਪੇ ਨਾ ਹੀ ਕਿਸੇ ਕੋ ਪਾਵਨ ਕੋ ਹਰ ਰਾਜਾ। ਰੱਬ ਕਿਸੇ ਦੇ ਪਿਓ ਦਾ ਨਹੀਂ, ਜਿਹੜਾ ਰੱਬ ਨਾਲ ਪਿਆਰ ਕਰਦਾ ਰੱਬ ਦੇ ਉਸ ਦਾ। ਹੁਣ ਰਾਣੀ ਨੂੰ ਵੀ ਗੁੱਸਾ ਆਇਆ, ਅੱਛਾ

ਰਾਣੀ ਦੇ ਮਹਿਲਾਂ ਵੱਲ ਗਿਆ। ਅੱਗੇ ਰਾਣੀ ਚਾਲਾਂ ਪਾਈ। ਮਹਿਲ ਦੇ ਇੱਕ ਕਮਰੇ ਨੂੰ ਸਤਸੰਗ ਦਾ ਕਮਰਾ ਬਣਾਇਆ। ਕੁਝ ਦਾਸੀ ਕੁਝ ਸਹੇਲੀਆਂ ਬੈਠੀਆਂ ਨੇ ਤੇ ਰਾਣੀ ਭਗਤ ਜੀ ਦਾ ਉਚਾਰਿਆ ਹੋਇਆ ਬ੍ਰਹਮ ਗਿਆਨ ਦੀ ਅਵਸਥਾ ਦਾ ਇਹ ਸ਼ਬਦ ਗਾ ਰਹੀ ਹੈ।